ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਭੁੱਖ ਨਾ ਉਤਰੀ ਜੇ

0: ਹੁਕਮ ਅਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
1: ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ
0: ਹੁਕਮ ਚਲਾਏ ਰਾਹੋ।

0: ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਈ
1: ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਿਆ ਸਮਾਈ
0: ਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
1: ਜੇ ਹੋ ਜਾਣਾ ਅੱਖਾ ਨਾਹੀ ਕਹਿਣਾ ਕਥਨ ਨਾ ਜਾਈ
0: ਗੁਰਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ
0: ਸਿਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ
1: ਮਤ ਵਿਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸਿੱਖ ਸੁਣੇ ਗੁਰਕ
0: ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ
0: ਨਾਵੇ ਜਾਣੀ ਨਾਲ ਚੱਲੇ ਸਭ ਕੋਏ
1: ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲੇ
0: ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ
1: ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ
1: ਰੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ
0: ਸਤਿ ਪੀਰ ਸੁਰ ਨਾ ਸੁਣੇ।

0: ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ
1: ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ
0: ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।

0: ਅਮਰਤ ਨਿਰੰਕਾਰ
1: ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ
0: ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵਡ ਹਤਿਆ ਕਮਾਏ
1: ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਰਾਏ
0: ਸੰਖ ਮਲੇਸ਼ ਮਲ ਪਖਾਹੇ

0: ਵਿਚਾਰੇ
1: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
0: ਐਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ
1: ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜੈਨੂ ਪਾਈ
0: ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ
1: ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ
0: ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ
1: ਦਾ ਸੰਦੋਖ ਸ਼ਰਮ ਪਤ ਚੋਲੀ ਧਿਆਨ ਕਰੈ ਵਿਭੂਤ
0: ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀ
1: ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ
0: ਆਦੇਸ਼ ਦਿਸੈ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ
1: ਭੰਡਾਰਨ ਘਟ

0: ਦੋਨੀ ਲੋ ਨਾਦੋ ਨਾਹਤ ਜੁਗ ਜੁਗ ਏਕੋ ਵੇਸ
1: ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ
0: ਕੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ ਸਹਿ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਦੂਜੀ ਬੋਲਾ ਕੋ ਲੱਖ ਹੋਵੇ ਲੱਖ ਵੀਸ
1: ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ
0: ਤਰਾਇ ਪਦ ਪਵੜੀਆਂ ਚੜੀਆ ਹੋਏ ਅਕੀਸ
1: ਸੁਣ ਗੱਲਾ ਆਕਾਸ਼ ਕੀ ਕੀਤਾ ਆਈ ਰੀਸ
0: ਨਦਰੀ ਪਾਈ ਹੈ ਕੂੜੀ।

0: ਚੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ
1: ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਸਵੇ ਧਰਤੀ ਥਾਪ ਰੱਖੀ ਧਰਮ ਸਾਥ ਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕੋ ਅਨੰਤ
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
0: ਸੋਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ
1: ਕਛ ਪਕਾਈ ਓਥੈ ਪਾਏ ਨਾਨਕ ਗਇਆ ਜਾਪੈ ਜਾਏ
0: ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ
1: ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼
0: ਘਾੜਤ ਘੜੀਆਂ ਰੂਪ ਰੰਗ ਕੇ ਵੇਸ
1: ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼
0: ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ
1: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ
0: ਦੇਵਦਾਨ ਮਨ ਕੇਤੇ ਕੇਤੇ ਰਤਨ ਸਮੰਦ
1: ਕੇਤਿਆ ਖਾਣੀ ਕੇਤਿਆ ਪਾਣੀ ਕੇਤੇ ਪਾਤਨ
0: ਸੁਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਨ ਵਿਨੋਦ ਕੋਟ ਆਨੰਦ
0: ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਖਾੜਤ ਘੜੀਏ ਬਹੁਤ ਅਨੂਪ
1: ਕਾਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ
0: ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾ ਸਦਾ ਕੀ ਸੁਧ
1: ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ
0: ਜੋਧ ਮਾਂ ਬਲ ਸੂਰ ਤਨ ਮੈਂ ਰਾਮ

0: करे आनंद सचा मन।
1: ਹੁਕਮ ਤਵੈ ਤਵਕਾਰ
0: ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
1: ਬਹਾਰਾ ਧੀਰਜ ਸੁਨਿਆਰ ਹਰਨ ਮਤ ਵੇਦਾ ਥੀਆਰ
0: ਖਲਾ ਅਗਨ ਤਪਤਾਓ।

0: ਸਤਿਕਾਰ ਸਤਿਗੁਰ ਪ੍ਰਸਾਦੁ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਛਪੈ ਸੰਤੋ ਪ੍ਰਸਾਦੁ ਚੱਕਰ ਚਿਹਨ ਬਰਨ ਜਾ ਤਰ ਪਾਤ ਨੈਨ ਜੀ
1: ਰੂਪ ਰੰਗਾ ਰੇਖ ਭੇਖੋ ਕਹਿ ਨਾ ਸਕਤ ਕਹਿ
0: ਚਲ ਮੂਲ ਤਨ ਪੋ ਪ੍ਰਕਾਸ਼ ਮਿਤੋ ਚ ਕਹਿਜੈ
1: ਓਟ ਇੰਦਰ ਇੰਦਰਾਨ ਸਾਹੂ ਸਾਹਣ ਗਣਿਜੈ ਭਵਨੀ
0: ਸੁਰਨਾਰਾ ਸੁਰਨੀਤ ਨਿਧ ਬੰਤਰਨ ਕਹਿਤ
1: ਨਾਮ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ
0: ਨਮਸਤੁ ਅੰਕਾਲੇ ਨਮਸਤੁ ਅੰਕਰਪਾਲੇ ਨਮਸਤੁ ਰੂਪੇ ਨਮਸਤੁ ਅਨੂਪੇ
1: ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗ
0: ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ
0: ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਵਾਹੇ ਨਮਸਤੰਗ ਢਾਹੇ
1: ਨਮਸਤੰਗਾ ਨੀਲੇ ਨਮਸਤੰਗਾ ਨਾਤੇ ਨਮਸਤੰਗਾ ਛੇਦੇ ਨਮਸਤੰਗਾ ਗਾਤੇ
0: ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ
1: ਨਮਸਤੰਗ ਸੋਏ ਕੈ ਨਮਸਤੰਗਾ ਨੇਕੈ ਨਮਸਤੰਗਾ ਭੂਤੇ ਨਮਸਤੰਗਾ ਜੂਪੇ
0: ਨਮਸਤੰਗ ਕਰਮੀ ਨਮਸਤੰਗ ਨਿਰਭਰਮੀ ਨਮਸਤੰਗ ਨਿਰਦੇਸ਼ੀ ਨਮਸਤੰਗ ਨਿਰਭੇਸ਼ੀ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਗਾਤੇ
0: ਨਮਸਤੰਗ ਨਿਰਤੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਅਸ਼ੋਕੇ
1: ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ
0: ਨਮਸਤੰਗ ਵਾਹੇ ਨਮਸਤੰਗ ਵਾਹੇ ਨਮਸਤੰਗ ਦਰਵਰਗੇ ਨਮਸਤੰਗ ਸਰਗੇ
1: ਨਮਸਤੰਗ ਪਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗਾ ਭੰਗੇ
0: ਨਮਸਤੰਗਾ ਮੇ ਨਮਸਤਸਤਰਾਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗਾ ਮਜਵੇ ਨਮਸਤਸਤਵੇ
0: ਨਮਸਤੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਕਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸ ਦੇਵੈ ਨਮਸਤੰਗਾ ਭੇਵੈ ਨਮਸਤੰਗਾ ਜਨਮੇ ਨਮਸਤੰਗ ਸੁਭਨਵੇ
0: ਨਮੋ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗਾ ਵਰਨੇ ਨਮਸਤੰਗਾ ਮਰਨੇ
0: ਨਮਸਤੰਗ ਜਲਾਲ ਨਮਸਤੰਗ ਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰ ਨਮੋ ਸਰਬ ਭੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗੇ ਨਮੋ ਭੋਗ ਭੋਗੇ ਨਮੋ ਸਰਬ

0: ਸੰਯੋਗਤ ਕਾਲ ਪੁਰਖ
1: ਦੇਸ਼
0: ਰੰਗ ਜਾ ਕੇ ਜਾਤ ਬਾਤਨ ਨਾਮ
1: ਦੁਸ਼ਟ ਭੰਜਨ ਮੁਕਤ ਦਾਇਕ
0: ਔਸਤਿਕ ਪੁਰਖ ਅਵਧੂਤ
1: ਸਰਬ ਭੰਗਨਾਤਮਿਕ
0: ਪੁਰਖ ਪਾਰ
1: ਸਰਬ ਲਾਇਕ ਸਰਬ ਕਾਇਕ ਸਰਬ

0: ਜਤ ਚੱਕਰ ਕਰਤਾ ਜਤ ਚੱਕਰ ਹਰਤਾ ਜਤ ਚੱਕਰ ਦਾਨੀ ਜਤ ਚੱਕਰ ਜਾਨੀ
1: ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
0: ਚਤਰ ਚੱਕਰ ਪਾਸੇ ਜਤ ਚੱਕਰ ਵਾਸੇ ਜਤ ਚੱਕਰ ਮਾਨੇ ਅਤਰ

0: ਸਰਬ ਭਰਨ
1: ਜਗਤੰ ਕ੍ਰਿਤੀ ਹੈ ਕੇ ਸ਼ਤਰੰਗ ਛਤਰੀ ਹੈ।

0: ਕਲ ਕਾਰਨ ਹੈ ਸਰਵ ਬਾਰਨ ਹੈ
1: ਜਗ ਕਰਨ ਮਨ ਮਾਨ ਹੈ ਜਗ ਜਾਨ ਹੈ
0: ਸਰਬੰਗ ਭਰ ਹੈ ਸਰਬੰਕਰ ਹੈ ਸਰਬ ਪਾਸੇ ਹੈ
1: ਸਰਬਨਾਸ਼ਯ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ
0: ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰਨਾਕਰ ਹੈ
1: ਜਪ ਥਪ ਤਪ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ
0: ਅਮ੍ਰਿਤਾ ਅਮ੍ਰਿਤ ਹੈ ਕਰਨਾਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਨੀ ਤ੍ਰਿਤ ਹੈ
1: ਈਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ
0: ਜਪਾਕ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਨਰਨਾਇਕ ਹੈ ਕਲਕਾਇਕ ਹੈ
1: ਸੰਪਰ ਹੈ ਕਰੁਣਾਲਯ ਨਿਰਪਨਾਇਕ ਹੈ ਸਰਪਾਇਕ ਹੈ
0: ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ
1: ਕ੍ਰਿਤ ਸਰਬਾ ਕ੍ਰਿਤਾ ਕਰਤਾ ਕਰ ਹੈ ਹਰਤਾ ਹਰ ਹੈ
0: ਪਰਮਾਤਮ ਹੈ ਸਰਬਾਤਮ ਹੈ ਆਤਮ ਵਸੈ ਜਸ ਕੇ ਜਸ ਹੈ ਭੁਜੰਗ ਪਿਆਤ ਛੰਦ

ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ।

0: ਵੈ ਪ੍ਰਸਾਦ ਸਵਈਏ ਪਾਸ਼ਾ ਦਸਵੀਂ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੈ
1: ਸੂਰ ਸੁਰਾਰਦਨ ਸੁਧ ਸਿਧਾਦਕ ਸੰਤ ਸਮੂਹ ਅਨੇਕ ਮਤੀ ਕੈ
0: ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋ ਨਾ ਦੇਖ ਪ੍ਰਾਨ ਪਤੀ ਕੈ
1: ਸ਼੍ਰੀ ਭਗਵਾਨ ਕੀ ਪਾਇ ਕਿਰਪਾ ਹੂ ਤੇ ਏਕ ਕਰਤੀ ਬਿਨੇ ਕਰਤੀ ਕੈ
0: ਮਾਤਿ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੈ
1: ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਪਾਰੀ ਪੁਜਾਨ ਕੇ ਭੂਪ ਪਲੀ ਪਿਤ ਨਿਆਪਤ ਸੀਸ ਨਾ ਜਾਤ ਵਿਚਾਰੈ
1: ਭਗਵਾਨ
0: ਭਜੇ ਬਿਨ ਅੰਤ ਕੋ
1: ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਨ ਦੇ ਆਤਮ ਦਾਨ ਸੋ ਸੰਜਮ ਨੇ ਅਨੇਕ ਬਸਿਖੈ
1: ਵੇਦ ਪੁਰਾਣਿਕ ਦੇਵ ਕੁਰਾਨ ਜਮੀਨ ਜਮਾਨ ਸਭਾਨਿਕ ਪੇਖੈ
0: ਕੌਣ ਆਹਾਰ ਜਤੀ ਜਤ ਧਾਰ ਸਭ ਸੁਭਚਾਰ ਹੈ।

0: ਮਾਨਵ ਦੇਵ ਫਨਿੰਦਨ ਸਾਚਨ ਭੂਤ ਭਵਿੱਖ ਭਵਾਨ ਜਪੇਂਗੇ।
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ।
0: ਹੁਣ ਪਰਤਾਪਣ ਬਾੜ ਜੇ ਤੁਨ ਬਾਪਨ ਕੇ ਬਹੁ ਪੁੰਜ ਕਪੇਂਗੇ।
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚ ਪੈਂਗੇ।
0: ਮਾਨਵ ਇੰਦਰ ਗਜਿੰਦਰ ਨਰਾਦ ਪਜੋਂਤਰ ਲੋਕ ਰਾਜ ਕਰੇਂਗੇ।
1: ਕੋਟਿ ਸਨਾਨ ਗਜਾਦ ਕਦਾਨ ਅਨੇਕ ਸੁਵੰਬਰ ਸਾਜ ਬਰੇਂਗੇ।
0: ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ।
1: ਜੇ ਨਰ ਸਿਰ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹੇ ਧਰੇਂਗੇ।
0: ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਬਕ ਧਿਆਨ ਲਗਾਇਓ।
1: ਨਾਥ ਪਿਓ ਲਿਏ ਸਾਥ।

0: ਕੈ ਰੂਪ ਅਨੂਪ ਸਰੂਪਾ ਰੰਕ ਪਿਓ ਰਾਵ ਕਈ ਪੂਪਾ
1: ਜੇ ਰਜ ਸੇ ਤਜ ਕਿਨੇ ਉਦ ਪੁੱਛ ਖਾਨ ਬਹੁ ਰਚ ਦੇਨੇ
0: ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸਿਮਰ

0: ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ,
1: ਕਰ ਕਿਰਪਾ ਕਿਲਵੇ ਕੰਟੇ ਗਿਆਨ ਅੰਜਨ ਸਾਰਿਆ,
0: ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ,
1: ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ।

0: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ
1: ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ
0: ਆਹ ਉਹ ਸੰਤ ਪਿਆਰਿਓ ਅਕਤ ਕੀ ਕਰੇ ਕਹਾਣੀ
1: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ
0: ਧਨ ਮਨ ਧਨ ਸਭ ਸਭ ਗੁਰੂ

0: ਸਤਿਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ।
1: ਜੀ ਜੰਤ ਸਭ ਤੁਧ ਪਾਏ ਇਕ ਵੇਖ ਪਰਸਨ ਆਇਆ।
0: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ।
1: ਕਹੇ ਨਾਨਕ ਜਿਨੂੰ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
0: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ।
1: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ।
0: ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ।
1: ਗੁਰਪ੍ਰਸਾਦੀ

0: ਪਾਵਹਿ
1: ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇਂ ਚਲਾਵਹੇ
0: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ
1: ਇਹੋ ਤਿਨ ਕਹਿ ਮਨ ਵਸਿਆ ਜਿਨ ਤੁਰੂੰ ਲਿਖਿਆ ਆਇਆ
0: ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ
1: ਕਹਿ ਨਾਨਕ ਸ਼ਬਦ ਸੋਹਿਲਾ ਸਤ ਗੁਰੂ ਸੁਣਾਇਆ
0: ਪਵਿੱਤ ਹੋਇ

0: ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਇਆ
0: ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰ ਮੀਹ ਸਹਿਜ ਨ ਉਪਜੈ ਬਿਨ ਸਹਿਜੇ ਸਹਸਾ ਨਾ ਜਾਏ
1: ਨਾ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ
0: ਸਹਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਸਾਇਬ ਜਾਏ
1: ਜੀਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਮੈਲੇ ਤਿਨੀ ਜਨਮ ਜੂਐ ਹਾਰਿਆ
0: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਨੂੰ ਵਿਸਾਰਿਆ
1: ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ
0: ਕਹਿ ਨਾਨਕ ਜਿਨ ਸਾ ਤਜਿਆ ਕੂੜੇ ਲਾਗੇ ਤਿਨੀ ਜਨਮ ਜੋਏ ਹਾਰਿਆ
1: ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ ਖੱਟਿਆ ਭਲੇ

0: ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮਾ ਸੰਭਾਲੇ
1: ਆਪ ਛੱਡ ਸਦਾ ਰਹਿ ਪੜਨੇ ਗੁਰ ਬਿਨ ਅਵਰ ਨਾ ਜਾਣੇ ਕੋਏ
0: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥੈ ਕੋਈ ਪੁਛੋ ਪਵੇ ਕੀਆ ਜਾਏ
1: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ
0: ਆਵ

0: ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੁ ਨਾ ਜਾਣੀ
0: ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਵਾਣੀ
1: ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
0: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
1: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ
0: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ
1: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ
0: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ
1: ਸਿਵ ਸਖਤ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ
0: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇਕ ਸਿਉ ਲਿਵਲਾਏ
1: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ

0: ਵਿਸਾਰੀਏ,
1: ਮਨੋ ਕਿਉਂ ਵਿਸਾਰੀਏ, ਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ,
0: ਉਸ ਨੂੰ ਕਿਹੋ ਪੋਹੇ ਨ ਸਕੀ, ਜਿਸ ਨੂੰ ਆਪਣੀ ਲਿਵਲਾਵੇ,
1: ਆਪਣੀ ਲਿਵਾਪੇ ਲਾਏ, ਗੁਰਮੁਖ ਸਦਾ ਸੰਭਾਲੀਏ,
0: ਕਹੇ ਨਾਨਕ ਏ ਵਰਦਾਤਾ, ਸੋ ਕਿਉਂ ਮਨੋ ਵਿਸਾਰੀਏ,
1: ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭ ਏਕੋ ਜਿਹੀ, ਕਰਤੇ ਖੇਲ ਰਚਾਇਆ,
1: ਜਾਤ ਸਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ,
0: ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ,
1: ਮਾਇਆ

0: ਦੱਸੈ ਮੰਨਿਆਏ।
1: ਹਰਿਆ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ।
0: ਰਾਸ ਮੇਰੀ ਮਨਵਣਜਾਰਾ, ਹਰ ਰਾਸ ਮੇਰੀ ਮਨਵਣਜਾਰਾ, ਸਤਿਗੁਰ ਤੇ ਰਾਸ ਜਾਣੀ।
1: ਹਰ ਹਰ ਨਿਤ ਜਪੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਏਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ, ਸਤਿਗੁਰੂ ਪਾਤਸ਼ਾਹ ਜੀ ਸ਼ਹੀਦਾਂ ਦੇ ਸਿਰਤਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਸ਼ਬਦ ਦੀ ਦਾਤ ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਏ। ਸ਼ਬਦ ਦੀਆਂ ਰਹਾਓ ਦੀਆਂ ਤੁਕਾਂ ਨੂੰ ਪਹਿਲਾਂ ਵਿਚਾਰਿਆ ਜਾਂਦਾ ਹੈ। ਕਈ ਵਾਰ ਸ਼ਬਦ ਦੀਆਂ ਰਹਾਓ ਦੀਆਂ ਤੁਕਾਂ ਆਰੰਭ ਵਿੱਚ ਹੁੰਦੀਆਂ ਨੇ। ਇਸ ਸ਼ਬਦ ਵਿੱਚ ਵੀ ਰਹਾਓ ਦੀਆਂ ਤੁਕਾਂ ਆਰੰਭ ਵਿੱਚ ਨੇ। ਕੋਈ ਜਨ ਹਰ ਸਿਉਂ ਦੇਵੈ ਜੋਰ, ਸਤਿਗੁਰੂ ਪਾਤਸ਼ਾਹ ਜੀ ਬੇਨਤੀ ਕਰਦੇ ਕਹਿਣ ਲੱਗੇ, ਭਾਈ ਕੋਈ ਮੈਨੂੰ ਕੋਈ ਪਿਆਰਾ ਮੈਨੂੰ ਹਰੀ ਵਾਹਿਗੁਰੂ ਪਰਮਾਤਮਾ ਨਾਲ ਮਿਲਾ ਦੇਵੇ, ਉਹਦੇ ਨਾਲ ਜੋੜ ਦੇਵੇ। ਜਨ ਸ਼ਬਦ ਆਇਆ ਕੋਈ ਜਨ। ਭਗਤ ਕਬੀਰ ਜੀ ਸਲੋਕਾਂ ਅੰਦਰ ਕਈ ਸਲੋਕ ਉਚਾਰਨ ਕਰਦੇ ਨੇ, ਉਹਨਾਂ ਵਿੱਚੋਂ ਅਖੀਰਲੀਆਂ ਪੰਕਤੀਆਂ ਨੇ, ਕਹਿੰਦੇ ਹਰ ਜਨ ਐਸਾ ਚਾਹੀ ਹੈ ਜੈਸਾ ਹਰ ਹੀ ਹੋਏ। ਹਰੀ ਵਾਹਿਗੁਰੂ ਪਰਮਾਤਮਾ ਦਾ ਜਨ ਇਹ ਜਿਹਾ ਹੋਵੇ ਜੇ ਜਾਂ ਹਰੀ ਵਾਹਿਗੁਰੂ ਪਰਮਾਤਮਾ ਆਪ ਹੈ। ਅਤੇ ਗੁਰੂ ਪਾਤਸ਼ਾਹ ਜੀ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਭਾਈ ਗੁਰੂ ਵਿਚੋਲਾ ਬਣ ਕੇ ਉਹ ਹਰੀ ਵਾਹਿਗੁਰੂ ਪਰਮਾਤਮਾ ਨਾਲ ਮਿਲਾ ਦਿੰਦਾ। ਅਤੇ ਪਾਤਸ਼ਾਹ ਜੀ ਰਹਿਮਤ ਕਰਦੇ ਕੋਈ ਮੈਨੂੰ ਹਰੀ ਵਾਹਿਗੁਰੂ ਪਰਮਾਤਮਾ ਨਾਲ ਜੋੜ ਦੇਵੇ। ਕਈ ਬੇਅੰਤ ਸ਼ਬਦ ਨੇ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹੁਣ ਤੁਸ ਭੈ ਆਪ ਵਿੱਚ ਆਈ, ਕੋਈ ਆਣ ਕੋਈ ਆਣ ਕੋਈ ਆਣ ਮਿਲਾਵੈ। ਕਹਿਣ ਲੱਗੇ ਸੀਸ ਵੱਢੇ ਕਰ ਬੈਸਨ ਦੀਜੈ ਬਿਨਸਰ ਸੇਵ ਕਰੀਜੈ। ਕਹਿਣ ਲੱਗੇ ਕੋਈ ਮੈਨੂੰ ਹਰੀ ਵਾਹਿਗੁਰੂ ਪਰਮਾਤਮਾ ਨਾਲ ਜੋੜ ਦੇਵੇ, ਉਹਦੇ ਨਾਲ ਮਿਲਾ ਦੇਵੇ। ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ। ਕਹਿਣ ਲੱਗੇ ਉਹਦੇ ਚਰਨ ਮੈਂ ਘੁੱਟ ਕੇ ਪਕੜ ਲਵਾਂ, ਬਕੋਂ ਸ਼ੁਭ ਰਸਨਾ ਮੈਂ ਰਸਨਾ ਦੁਆਰਾ ਮਿੱਠੇ ਬੋਲ ਬੋਲਾਂ, ਸ਼ੁਭ ਬੋਲ ਬੋਲਾਂ। ਕੌੜੇ ਬੋਲ ਕਿਸੇ ਨੂੰ ਚੰਗੇ ਨਹੀਂ ਲੱਗਦੇ, ਕੌੜੇ ਬੋਲ ਕੋਈ ਬੋਲਦਾ ਹੋਵੇ ਮਨੁੱਖ ਉਹਦੇ ਨੇੜੇ ਢੁੱਕਦਾ ਨਹੀਂ, ਨੇੜੇ ਬੈਠਣ ਲਈ ਤਿਆਰ ਨਹੀਂ ਹੁੰਦਾ। ਇਸੇ ਲਈ ਪਾਤਸ਼ਾਹ ਜੀ ਨੇ ਬਾਣੀ ਅੰਦਰ ਸ਼ਬਦ ਵਰਤੇ ਨੇ, ਕਹਿਣ ਲੱਗੇ ਭਾਈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹ ਤਾਂ ਮਿੱਠੇ ਬੋਲ ਬੋਲਦਾ, ਜੇ ਮਿੱਠੇ ਬੋਲ ਬੋਲਦਾ ਤਾਂ ਜੀ ਫਿਰ ਉਹਦੇ ਕੋਲ ਬੈਠਦਾ। ਭਗਤ ਰਵਿਦਾਸ ਭਗਤ ਫਰੀਦ ਜੀ ਦੇ ਉਹਨਾਂ ਦੇ ਬਚਨ ਵੀ ਨੇ, ਕਹਿਣ ਲੱਗੇ ਉਹ ਵਾਹਿਗੁਰੂ ਪਰਮਾਤਮਾ ਦੇ ਮਿੱਠੇ ਬੋਲ ਨੇ, ਅਤੇ ਜਿਹੜਾ ਉਹ ਜੀਵ ਮਿੱਠੇ ਬੋਲ ਬੋਲਦਾ ਫਿਰ ਹਰੀ ਵਾਹਿਗੁਰੂ ਪਰਮਾਤਮਾ ਨਾਲ ਆਪਣਾ ਮੇਲ ਬਣਾ ਲੈਂਦਾ। ਸੰਸਾਰ ਦੇ ਵਿੱਚ ਵੀ ਜਿਹੜਾ ਜੀਵ ਹੈ ਜੇ ਚੰਗੀ ਤਰ੍ਹਾਂ ਆਪਣੀ ਰਸਨਾ ਦੁਆਰਾ ਚੰਗੇ ਬੋਲ ਬੋਲਦਾ ਅਤੇ ਜੀਵ ਉਹਦੇ ਨੇੜੇ ਬੈਠਣ ਦਾ ਯਤਨ ਕਰਦਾ ਵੀ ਬੜਾ ਵਧੀਆ ਸੁਭਾਅ ਅਤੇ ਬੜੇ ਵਧੀਆ ਇਹਦੇ ਬੋਲ ਨੇ। ਪਾਤਸ਼ਾਹ ਜੀ ਰਹਿਮਤ ਕਰਦੇ ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ। ਕਹਿਣ ਲੱਗੇ ਮੈਂ ਉਹਨਾਂ ਦੇ ਪ੍ਰਾਣ ਜਿਹੜੇ ਨੇ ਭੇਟਾ ਵਜੋਂ ਅਰਪਣ ਕਰਦਿਆਂ, ਉਹਨੂੰ ਭੇਟਾ ਕਰਦਿਆਂ ਰਹਾਉ ਦਾ ਵਿਸ਼ਰਾਮ ਦੇ ਕੇ ਰਹਿਮਤ ਕਰਦੇ। ਮਨ ਤਨ ਨਿਰਮਲ ਕਰ ਤਕਿਆਰੋ ਹਰ ਸਿੰਚੈ ਸੁਧਾ ਸੰਜੋਰ। ਉਦਾਹਰਨ ਦਿੱਤੀ ਜਿਵੇਂ ਕੋਈ ਆਪਾਂ ਕੋਈ ਬੀਜ ਬੀਜੀਏ, ਕਿਸੇ ਤਰ੍ਹਾਂ ਦੀ ਜਿਵੇਂ ਖੇਤੀ ਕਰੀਏ ਅਤੇ ਆਪਾਂ ਕਿਆਰੀਆਂ ਬਣਾ ਲੈਂਦੇ, ਕਿਆਰੀਆਂ ਦੇ ਵਿੱਚ ਪਾਣੀ ਛੱਡਿਆ ਜਾਂਦਾ, ਪਾਣੀ ਛੱਡ ਕੇ ਇਸੇ ਤਰ੍ਹਾਂ ਕਹਿਣ ਲੱਗੇ ਮੈਂ ਆਪਣੇ ਮਨ ਨੂੰ ਤਨ ਨੂੰ ਇੱਦਾਂ ਇੱਕ ਕਿਆਰਾ ਬਣਾ ਲਾਂ ਅਤੇ ਉਹਦੇ ਵਿੱਚ ਜਿਹੜੇ ਨੇ ਪਾਣੀ ਛੱਡ ਦੇਵਾਂ ਅਤੇ ਆ ਰਸ ਮੈਂ ਮਗਨ ਹੋਤ ਕਿਰਪਾ ਅਤੇ ਮਹਾਂ ਵਿਖਿਆ ਅਤੇ ਤੋਰ। ਇਹ ਰਸ ਕਿਤੇ ਆ ਜਾਏ, ਭਗਤ ਕਬੀਰ ਜੀ ਦੇ ਬੋਲ ਨੇ, ਕਹਿਣ ਲੱਗੇ ਇੱਕ ਹੈ ਸੰਸਾਰ ਦਾ ਰਸ, ਇੱਕ ਹੈ ਪਰਮਾਤਮਾ ਦਾ ਰਸ, ਦੋਨਾਂ ਰਸਾਂ ਵਿੱਚ ਫਰਕ ਹੈ। ਜੇ ਕਿਤੇ ਪਰਮਾਤਮਾ ਦਾ ਰਸ ਜੀਵ ਨੂੰ ਭਾ ਜਾਏ ਫਿਰ ਕਹਿਣ ਲੱਗੇ ਸੰਸਾਰ ਦੇ ਰਸ ਚੰਗੇ ਨਹੀਂ ਲੱਗਦੇ। ਇਹ ਰਸ ਛਾਡੇ ਉਹ ਰਸ ਆਵਾ, ਇਹ ਰਸ ਪੀਆ ਉਹ ਰਸ ਨਹੀਂ ਭਾਵਾ, ਫਿਰ ਸੰਸਾਰ ਦੇ ਰਸ ਉਹਨੂੰ ਭਾਉਂਦੇ ਨਹੀਂ। ਪਾਤਸ਼ਾਹ ਰਹਿਮਤ ਕਰਦੇ ਕਹਿਣ ਲੱਗੇ ਮੈਨੂੰ ਇਹ ਪਰਮਾਤਮਾ ਦੇ ਨਾਮ ਦਾ ਰਸ ਆ ਜਾਏ ਅਤੇ ਮਹਾਂ ਵਿਖਿਆ ਅਤੇ ਤੋਰ। ਕਹਿਣ ਲੱਗੇ ਜਿਹੜੇ ਮਾਇਕ ਪਦਾਰਥ ਨੇ ਜ਼ਹਿਰ ਵਰਗੇ, ਇਹਨਾਂ ਤੋਂ ਕਿਤੇ ਮੇਰਾ ਨਾਤਾ ਟੁੱਟ ਜਾਏ। ਆਇਓ ਸ਼ਰਨ ਦੀਨ ਦੁੱਖ ਭੰਜਨ ਚਿਤਵੋਂ ਤੁਮਰੀ ਓਰ। ਪਾਤਸ਼ਾਹ ਜੀ ਮੈਂ ਤੇਰੀ ਸ਼ਰਨ ਆਇਆ, ਹੇ ਦੀਨਾਂ ਦੇ ਦੁੱਖ ਦੂਣ ਕਰਨ ਵਾਲੇ, ਤੇਰੀ ਮੈਂ ਓਟ ਪਕੜੀ ਹੈ ਅਤੇ ਤੇਰਾ ਹੀ ਸਹਾਰਾ, ਤੇਰੀ ਸ਼ਰਨ ਵਿੱਚ ਆਇਆ। ਸਤਿਗੁਰ ਆਇਓ ਸ਼ਰਨ ਤੁਹਾਰੀ,
ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਤੁਮਰੀ ਸ਼ਰਨ ਤੁਮਾਰੀ ਆਸਾ। ਸ਼ਰਨ ਦੇ ਬੇਅੰਤ ਸ਼ਬਦ ਨੇ ਪਾਤਸ਼ਾਹ ਜੀ ਵਾਰ ਵਾਰ ਸਮਝਾਉਂਦੇ ਨੇ, ਕਹਿਣ ਲੱਗੇ ਜਿਹੜੇ ਜੀਵ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੇ ਨੇ ਫਿਰ ਉਹਨਾਂ ਨੂੰ ਕੋਈ ਦੁੱਖ ਪਾਉਂਦਾ ਨਹੀਂ ਆ। ਪੈ ਪਦਦਾਨ ਸਿਮਰਨ ਸਵਾਮੀ ਕੋ ਰਬ ਨਾਨਕ ਬੰਧਨ ਛੋੜ। ਦਾਸ ਨਾਨਕ ਬੇਨਤੀ ਕਰਦੇ, ਕਹਿਣ ਲੱਗੇ ਸਾਰੇ ਬੰਧਨ ਮੇਰੇ ਤੋੜ ਦਿਓ, ਕਿਰਪਾ ਕਰੋ, ਤੁਹਾਡੀ ਸ਼ਰਨ ਵਿੱਚ ਆਇਆ, ਇਹ ਮੈਨੂੰ ਦਾਨ ਮੇਰੀ ਝੋਲੀ ਪਾ ਦਿਓ, ਨਾਮ ਦੀ ਦਾਤ ਸਿਮਰਨ ਦੀ ਦਾਤ ਮੈਨੂੰ ਦਿਓ, ਅਸੀਂ ਵੀ ਪਰਮਾਤਮਾ ਦੇ ਚਰਨਾਂ ਪਾਸ ਅਰਦਾਸ ਬੇਨਤੀ ਕਰੀਏ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰ, ਨਾਮ ਦੀ ਦਾਤ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਉ ਸਿਕਸਾਰ, ਕੁਦਰਤ ਪਾਤਾਲੀਆਂ ਕਾਸਿੰਗ, ਕੁਦਰਤ ਸਰਬੇ ਆਕਾਰ, ਕੁਦਰਤ ਵੇਦ ਪੁਰਾਣ ਤੇ ਮੈਂ ਕੁਦਰਤ ਸਰ ਵਿਚਾਰ, ਕੁਦਰਤ ਖਾਣਾ ਪੀਣਾ ਪੈਂਦਨ ਕੁਦਰਤ ਸਰ ਪਿਆਰ, ਕੁਦਰਤ ਜਾਤ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇ ਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਕਾਦਰ।

मेरी मत थोरी राम पल अकिरत कणा पूरन दृष्ट तेरी राम पल अकिरत कणा।

ਸਤਿਗੁਰੇ ਨਮੈ ਸ੍ਰੀ ਗੁਰਦੇਵੇ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਬਰ ਇੱਕੈ ਨਾਮ ਜਪ ਤਗਨਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਕਰ ਕੀਨੇ ਰਾਮ ਨਾਮ ਏਕ ਆਖਰ

ਆਏ ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ

ਪ੍ਰਭ ਕੋ ਸਿਮਰੈ ਸੇ ਪਰਿ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਤ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨੇ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨੇ ਅਣਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੈ ਸੇ ਜਨ ਜਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸ਼ਰਨੀ ਪਾਇਆ, ਹਰਿ ਸਿਮਰਨ ਕਰ ਭਗਤ ਪ੍ਰਗਟਾਏ, ਹਰਿ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁੱਖ ਭੰਜਨਾ, ਕਟ ਕਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੀ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨੂਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਂਪਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰਿ ਕੋ ਨਾਮ ਕਿਨ ਮਾਏ ਉਧਾਰੀ, ਅਨਕ ਪੁਣੈ ਚਰਨ ਕਰਤ ਨਹੀਂ ਤਰੈ, ਹਰਿ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ, ਹਰ ਕਾ ਨਾਮ ਜਪਤ ਹੋਏ ਸੁਖੀ, ਆਲਾ ਕਰੋਰੀ ਬੰਧਨਾ ਪਰੈ, ਹਰ ਕਾ ਨਾਮ ਜਪ ਨਿਸਤਰੈ, ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਗਾਵੈ, ਜੇ ਮਾਰਗ ਜਾਤ ਕੇਲਾ, ਤੇ ਹਰ ਨਾਮ ਸੰਗ ਹੋ ਸੁਹੇਲਾ,

ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤੈ ਪਾਰ ਪਰਾਈ, ਅਨਕ ਬਿਗੰਜੈ ਆਏ ਸੰਗਾਰੈ, ਅਰਖਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਸਰਾਮ, ਹਉ ਮੈਲਾ ਮਲ ਕਬੂ ਨ ਧੋਵੈ, ਅਰਖਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੂ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜੇ ਮਾਰ ਕੇ ਗਨ ਜਾਹੇ ਨ ਕੋਸਾ, ਅਰਖਾ ਨਾਮ ਊਹਾਂ ਸੰਗ ਤੋਸਾ, ਜੈ ਭੈਂਡੈ ਮੈਂ ਅੰਧ ਗੁਬਾਰਾ, ਅਰਖਾ ਨਾਮ ਸੰਗ ਉਜਿਆਰਾ। ਜਾਂ ਪੰਥ ਤੇਰਾ ਕੋ ਨ ਸਿਜਾਨੂ, ਅਰਖਾ ਨਾਮ ਤੈ ਨਾਲ ਪਛਾਨੂ, ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੇ ਅਰਖੇ ਨਾਮ ਕੀ ਤੂੰ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੋ ਜਿਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਰੰਗ ਰਤੇ ਰੰਗੇ ਕੈ, ਨਾਨਕ ਜਨ ਕੈ ਬਿਰਤ ਬਵੇਕੈ।

ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛਨਾਏ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਧਨ ਜਨ ਕਉ ਹਰ ਧਨ ਜਨ ਕੋ ਵਾ ਪ੍ਰਭ ਦੀਨਾ, ਹਰ ਹਰ ਜਨ ਕੈ ਊਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪੈਰ ਜਨ ਹਰ ਹਰ ਜਪੈਰ, ਕਾ ਭਗਤ ਪ੍ਰਗਟ ਨਹੀਂ ਛਪੈਰ, ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ ਪਾਰ, ਜਾ ਤਿਉ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁਗਲਤਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ, ਨਾਮ ਤੁਲਕ ਸ਼ਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ਼ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਦਾ ਨਾ ਮੈਂ ਬਹੁ ਰਤਨਾ, ਸਰੀਰ ਕਟਾਇਆ ਮੈਂ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ, ਨੌ ਖੰਡ ਪ੍ਰਿਥਮੀ ਫਿਰੈ ਚਰਜੀਵੈ, ਮਾਂ ਉਦਾਸਤ ਵੀ ਸਰਤੀ ਵੈ, ਅਗਨ ਮੈਂ ਹੋਵਤ ਪੁਰਾਨ, ਕਣਕ ਸਹਿਬ ਹੈ ਵਰਭੂਮ ਦਾਨ, ਨਿਉਲੀ ਕਰਮ ਕਰੈ ਬਹੁ ਵਾਸਣ, ਜੈਨ ਮਾਰਗ ਸੰਜਮ ਮਤ ਸਾਧਨ, ਨਿਮਕ ਨਿਮ ਕਰ ਸਰੀਰ ਕਟਾਵੈ, ਤੋ ਵੀ ਹਉਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛਨਾਏ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ, ਮਨ ਕਾਮਨਾ ਤੀਰਥ ਦੇਸ਼ ਹੁਟੈ, ਗੁਰੂ ਘੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨ ਸਾਰਾ।

ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ, ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਨਕ ਯਤਨ ਕਰ ਤਿਸ਼ਨਾ ਧਰਾਪੈ, ਭੇਖ ਅਨੇਕ ਨਹੀਂ ਬੂਝੈ, ਕੋਟ ਪਾਵ ਦਰਗੈ ਨਹੀਂ ਸਿਜੈ, ਛੂਟ ਸੁਨਾਹੀ ਉਪਿਆਲ ਮੋਹਿ ਵਿਆਪੇ ਮਾਇਆ ਜਾਲ, ਅਵਰ ਕਰਤੂ ਸਗਲੀ ਜਮਡਾਨੈ, ਗੋਬਿੰਦ ਭਜਨ ਮਿਲਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹਉਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਖਾ ਮਿਟਿਆ ਅਭਿਮਾਨ, ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ, ਸਭ ਤੇ ਉੱਚਾ ਜਾਖਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿੰਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖਿਆ ਸਗਲ ਸਿਸ਼ਟ ਸਾਜਨਾ, ਸੁਖ ਦੁਖ ਜਨ ਸੰਬ੍ਰਿਸ਼ਟੇਤਾ, ਨਾਨਕ ਪਾਪ ਪੁੰਨ ਲੇਪਾ, ਨਿਰਤਨ ਕੋ ਤਨ ਤੇਰੋ, ਨਾਉ ਨਿਥਾਵੇਂ ਕੋ ਨਾਉ ਤੇਰਾ, ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ, ਸਗਲ ਘਟਾ ਕੋ ਦੇਵੋ ਦਾਨ, ਕਰਨ ਕਰਾਵਣ

ਸਰਬ ਧਰਮ ਮੈਂ ਸ੍ਰੇਸ਼ਟ ਧਰਮੋ ਹਰਿ ਕੋ ਨਾਮ ਜਪ ਨਿਰਮਲ ਕਰਮੋ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਰਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸੁ ਰਸਨ ਬਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੀ ਘਟ ਵਸਿਆ ਹਰਿ ਨਾਮ ਸਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨਕੀ ਆਤ ਸੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਲ ਤੇ ਕਮ ਦਿਸਟਾਨੀ ਜਿੰਤੂ ਸਾਜ ਸਵਾਰ ਸਿਘਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆਓ ਉਪਰ ਸਹਿ ਸੈਨ ਮੁਕਿਓ ਪਿਆਓ ਬੈਠ ਕਉ ਦੈਨ ਏ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀਜਾ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘਸੈ ਜੇ ਪ੍ਰਸਾਦ ਪੀ ਵੈਸੀ ਤਲ ਜਲਾ ਸੁਖਦਾਈ ਪਵਨ ਪਾਵਕਾ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸੰਗਲ ਸਮੱਗਰੀ ਸੰਗ ਸਾਤ ਬਸਾ ਦੀ ਨੀਅਸ ਪਾਵਕਰ ਨੇਤ ਰਸਨਾ ਤਿਸੈ ਤਿਆਗ ਪ੍ਰਸੰਗ ਰਚ

ਆਦੰਤ ਜੋ ਰਾਖਣ ਹਾਰ ਤੇ ਸਿਉਂ ਪ੍ਰੀਤ ਨਖਰੈ ਗਵਾਰ, ਜਾ ਕੀ ਸੇਵਾ ਨਵ ਨਿਧ ਪਾਵੈ ਤਾਂ ਸਿਉਂ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਭ ਸਦਾ ਹਜੂਰੇ ਤਾਂ ਕੋ ਅੰਦਾ ਜਾਣਤ ਦੂਰੇ, ਜਾ ਕੀ ਟਹਿਲ ਪਾਵੈ ਦਰਗਾਹ ਮਾਣਤ ਸਭ ਸਾਰੈ ਮੁਗਦ ਜਾਣ, ਸਦਾ ਸਦਾ ਹੈ ਭੁੱਲਣ ਹਾਰ, ਨਾਨਕ ਰਾਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਸੋ ਹੋਵਣ ਜੋ ਹੋਵਣ ਸੋ ਦੂਰ ਬਰਾਨੈ, ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਇ, ਤਿਸ ਪਰ ਹਰੈ ਚੰਦਨ ਲੇਪ ਉਤਾਰੈ, ਧੋਏ ਕਰਤਵ ਪ੍ਰੀਤ ਪਸਮ ਸੰਗ ਹੋਏ, ਅੰਧਕੂਪ ਮੈਂ ਪਤਤ ਬਿਗਰਾਲ, ਨਾਨਕ ਕਾਢ ਦਿਓ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਬਾਰ ਭੇਕ ਅੰਤਰ ਮਨ ਮਾਇਆ, ਸ਼ਬਦ ਨਾਈ ਕਿਛ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ, ਲੋਭ ਸੁਆਣ ਅੰਤਰ ਅਗਨ, ਬਾਹਰ ਤਨ ਸੁਆਹ ਗਲ ਪਾਤਰ, ਕੈਸੇ ਤਰੇ ਅਥਾਹ ਜਾ ਕੈ ਅੰਤਰ ਵਸੈ ਪ੍ਰਭਾ, ਭਉ ਨਾਨਕ ਤੇਜਨ ਸਹਿ ਸਮਾਤ, ਸੁਣਨ ਦਾ ਕੈਸੇ ਮਾਰਗ ਪਾਵੈ, ਕਰ ਗੇ ਲਿਹੋ ਓੜ ਨਿਭਾਵੈ, ਕਾਂ ਬੁਜਾਰ ਤੇ ਬੁੱਝੇ ਡੋਰਾ, ਨਿਸਕਈਐ ਤੋ ਸਮਝੈ ਭੋਰਾ, ਕਾਂ ਬਿਸਨ ਪਦ ਗਾਵੈ ਗੁੰਗ, ਯਤਨ ਕਰੈ ਤੋ ਵੀ ਸੁਰ ਭੰਗ, ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸ ਗਮਨ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ, ਸੋ ਆਵੈ ਨਾ ਚੀਤ ਜੋ ਬੈਰਾਈ, ਤਾਂ ਸਿਉਂ ਪ੍ਰੀਤ ਬਲੂਆ ਕਹਿ ਗ੍ਰਹਿ ਪ੍ਰੀਤਰ ਬਸੈ, ਅੰਧਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ, ਮਾਂ ਲੋਭ ਧਰੋਹ ਆਊ ਜੁਗਤ ਬਿਆਨੇ, ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਅੰਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮ ਸੂਤਰ ਧਾਰੀ, ਤੁਮ ਤੇ ਹੋਏ ਸੁਭਾਗਿਆਕਾਰੀ, ਤੁਮਰੀ ਗਤ ਮੈਂ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ

ਬਿਨਾ ਮੈਂ ਪਤ ਜਾਏ ਅਸ਼ਟਪਦੀ ਦਸ ਪਸਤੂਲੇ ਪਾਛੇ ਪਾਵੈ ਇੱਕ ਬਸਤ ਕਾਰਨ ਬਿਖੋਟ ਗਵਾਵੈ ਇੱਕ ਪੀਨਾ ਦੇ ਦਸ ਵੀ ਹਿਰਲੇ ਤੋਂ ਮੂੜਾ ਕੋ ਕਹਾਂ ਕਰੇ ਜਿਸਟਾ ਕਰ ਸਿਉ ਨਾਹੀ ਜਾਰਾ ਤਾ ਕੋ ਕੀ ਜੈ ਸਤ ਨਮਸਕਾਰਾ ਜਾ ਕੈ ਮਨ ਲਾਗਾ ਬ੍ਰਹ ਮੀਠਾ ਸਰਬ ਸੁਖ ਤਾਉ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਦੋਖ ਨਾਨਕ ਤਿਨ ਪਾਇਆ ਅਗਨ ਸਾਉ ਆਪਣੀ ਦੇ ਰਾਸ ਗਾਤ ਬੀਰਤ ਬੜਤੇ ਅਣ ਦੋ ਲਾਸ ਹੋ ਆਪਣੀ ਮਨ ਕਿਛ ਬਾਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਸਾਗਿਆ ਰਾਖੈ ਪ੍ਰਭ ਕੀ ਆਗਿਆ ਮਨ ਹੈ ਮਤ ਹੈ ਉਸ ਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖੀ ਸਾਇਆ ਸੋ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟਰਿਓ ਤੈ ਅੰਧਾਰ ਬਟਾਉ ਸਿਓ ਜੋ ਲਾਵੈ ਨੇ ਤਾ ਕੋ ਆਦ ਨ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਉਮੈ ਮਮਤਾ ਮਾਇਆ ਮਿਥਿਆ ਰਾਜੋਬਣ ਧਨਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਹਸਤਿਰ ਭਗ ਸਾਧਕੀ ਸਰਨ ਨਾਨਕ ਜਪ ਜਪ ਜੀ ਵੈਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਣੈ ਮਿਥਿਆ ਅਸਤ ਬਰ ਦਰਬ ਕੋਹਰੈ ਮਿਥਿਆ ਨੇਤਰ ਭੇਖ ਪਰਤਰਿਆ ਰੁਪਾਦ ਮਿਥਿਆ ਰਸਨਾ ਭੋਜਨਨ ਸਵਾਦ ਮਿਥਿਆ ਚਰਨ ਪਰ ਬੇਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸਲੇਤ ਬੇਕਾਰਾ ਬਿਨ ਬੂਜੇ ਮਿਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਯਾਰ ਜਾ ਸਾਜ ਬਿਨਾ ਕਿਉ ਵਸੂਚਾ ਬਿਰਤਾ ਨਾਮ ਬਿਨਾ ਤਨੇ ਅੰਧ ਮੁਖਾਵੈ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬੇਹਾਏ ਮੇਕ ਬਿਨਾ ਜਿਉ ਕੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਣ ਕੇ ਨਿਰਾਰਥ ਦਾਮ ਧਨ ਧਨ ਤੇ ਜੰਜੇ ਘਟ ਬਸਿਓ ਅਰਨਾਉ ਨਾਨਕ ਤੱਕ ਹੈ ਬਲ ਬਲ ਜਾਉ ਰਾਹਤ ਅਵਰ ਕਿਸੇ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਡਲਾਵਤ ਜਾਨਣ ਹਾਰ ਪ੍ਰਭੂ ਪ੍ਰਬੀਨ ਬਾਹਰ ਪੇਖ ਨਾ ਜਾਨਣ ਹਾਰ ਪ੍ਰਭੂ ਪ੍ਰਬੀਨ ਬਾਹਰ ਪੇਖ ਨਾ ਗਾਉਂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਉਂਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਾਨੈ ਆਪੇ ਆਪ ਆਪ ਕਰਤ ਨਿਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਮ ਸਭ ਤੇ ਰਹਿਤ ਸਭ ਕਿਸ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜਲਾਏ ਥਾਨ ਤਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਗੋਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਟ ਪਟੰਬਰ ਹੰਡਾਵੈ ਤਿਸੈ ਤਿਆਗ ਤਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਈ ਜੈ ਮਨਾਟ ਪੈਰਤਾ ਕਾ ਜਸ ਗਾ ਬੀਜਾ ਜੇ ਪ੍ਰਸਾਦ ਤੁਸੀਂ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਕਾਨੈ ਜੇ ਪ੍ਰਸਾਦ ਤੁਰ ਰਹਿਤਾ ਧਰਮ ਮਨਸਰਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੈ ਮਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਰੂਹ ਕੰਚਣ ਦੇਹੀ ਲਿਵਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਦਰ ਢਾਕੇ ਮਨ ਸਰਨੀ ਪ੍ਰਭ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਕੋ ਨਾ ਪਾਹੂਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦ ਭੂਖਣ ਪਹਿਰੀਜੈ ਮਨ ਤੇ ਸਿਮਰਤ ਕੇ ਵਾਲ ਸਕੀਜੈ ਜੇ ਪ੍ਰਸਾਦ ਅਸ ਹਸਤ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭੂ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਦਾ ਨਾਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉੜਤ ਬੈਠ ਸਤ ਸਹਿ ਧਿਆਈ ਤ ਸਹਿ ਧਿਆ ਜੂ ਏਕ ਲਖ ਆਈ ਆਊ ਨਾਨਕ ਤੇਰੀ ਰੱਖੈ
ਜੇ ਪ੍ਰਸਾਦ ਕਰੇ ਪੁਨ ਬੋਧਾਨ ਮਨਾਟ ਪੈਰ ਕਰ ਤਸਕਾ ਧਿਆਨ, ਜੇ ਪ੍ਰਸਾਦ ਤੂੰ ਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ, ਜੇ ਪ੍ਰਸਾਦ ਸੁਣੇ ਕਰਨਾ, ਜੇ ਪ੍ਰਸਾਦ ਭੇਖਿਆ ਬਿਸਮਾਦ, ਜੇ ਪ੍ਰਸਾਦ ਬੁੱਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿ ਜੇ ਬਸਨਾ, ਜੇ ਪ੍ਰਸਾਦ ਅਸਤਕਾਰ ਚਲਾ, ਜੇ ਪ੍ਰਸਾਦ ਸੰਪੂਰਨ ਫਲਾ, ਜੇ ਪ੍ਰਸਾਦ ਪਰਮਗਤ ਭਾਵੈ, ਜੇ ਪ੍ਰਸਾਦ ਸੁਖ ਸਹਿ ਸਮਾਵੈ, ਸਭ ਪ੍ਰਭ ਤਿਆਗ ਬਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਨੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਨਮ ਸਦਾ ਅਜੂਰੇ, ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸਿਉ ਰਾਚ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੇ ਜਪਸ ਹੋਏ, ਆਪ ਜਪਾਏ ਜਪੇ ਸੋ ਨਾਉ, ਆਪ ਗੁਆਏ ਸੁਵਰ ਗੁਣ ਗਾਉ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਿਆ ਤੇ ਮਤ ਉੱਤਮ ਹੋਏ, ਸਰਬ ਨਿਦਾਨ ਪ੍ਰਭ ਤੇਰੀ ਮੈਂ, ਆਪੋ ਕਛੂ ਨਾ ਕਿਨੂੰ ਲਿਆ, ਜਿਤ ਜਿਤ ਲਾਭੋ ਤਿਤ ਲਗੇ ਅਨਾਥ, ਨਾਨਕਿਨ ਕਹਿ ਕਛੂ ਨਾਥ, ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਿਨਾ ਕੀਏ ਚਰਜ ਕਥਾ, ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋ ਤੋ, ਸਾਧ ਸੰਗ ਮਲ ਸਗਲੀਕ ਹੋ ਤੋ, ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟੇ ਸੋ ਗਿਆਨ, ਸਾਧਕ ਸੰਗ ਬੂਝੇ ਪ੍ਰਭ ਨੇਰਾ, ਸਾਧ ਸੰਗ ਸਭੋਤ ਨਬੇਰਾ, ਸਾਧਕ ਸੰਗ ਪਾਏ ਨਾਮ ਰਤਨੋ, ਸਾਧਕ ਸੰਗ ਇੱਕ ਉੱਪਰ ਜਤਨੋ, ਸਾਧਕੀ ਮਹਿਮਾ ਭਰਨੇ ਕੌਣ ਪ੍ਰਾਣੀ, ਨਾਨਕ ਸਾਧਕ ਸੋਭਾ ਪ੍ਰਮਾਏ ਸਮਾਨੀ, ਸਾਧਕ ਸੰਗਾ ਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਭੁਲੈ, ਸਾਧਕ ਸੰਗਾ ਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨ ਕਦੂੰ ਧਾਵੈ, ਸਾਧ ਸੰਗ ਸਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਾਮੀਤ, ਸਾਧੂ ਕੈ ਸੰਗ ਮਾਂ ਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਬੀਗਾ ਪੈਰ, ਸਾਧਕ ਸੰਗ ਨਾਹੀਂ ਘੁੰਮਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾਹੀਂ ਉਹ ਤਾਪੋ, ਸਾਧਕ ਸੰਗ ਤਰੇ ਸਭ ਆਪੋ, ਆਪੇ ਜਾਣੈ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣਿਆਈ, ਸਾਧਕ ਸੰਗ ਨ ਕਭੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤਾ ਗੋਚਰ ਲਹਿ, ਸਾਧੂ ਕੈ ਸੰਗ ਅਜਰ ਸਹਿ, ਸਾਧਕ ਸੰਗ ਬਸੇ ਤਾਂ ਨੂਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦੜੇ ਸਭ ਧਰਮੋ, ਸਾਧਕ ਸੰਗ ਕੇਵਲ ਪਾਰ ਬ੍ਰਹਮੋ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਗੁਰਬਾਣ, ਸਾਧਕ ਸੰਗ ਸਭ ਕੁਲ ਉਧਾਰ ਹੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਹੈ, ਸਾਧੂ ਕੈ ਸੰਗ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਭੁਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਤਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਿਸ਼ਕਾਲ, ਦਰਸ਼ਨ ਪੇਟ ਤੋਹਤ ਨਿਹਾਲ, ਸਾਧਕ ਸੰਗ ਕਲੂਕਤ ਹਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਸ਼ਰਾ ਤਰ ਮੇਲਾ, ਜੋ ਇੱਛਾ ਸੋ

ਸਾਰਿਕ ਸੋਭਾ ਉੱਚੀ ਉੱਚੀ, ਸਾਰਿਕ ਸੋਭਾ ਮੂਚਤੇ ਮੂਚੀ, ਸਾਰਿਕ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭੇਦ ਨਾ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਈ, ਅਵਰ ਨਾ ਭੇਖਿਆ ਇਕਸ ਬਿਨ ਕੋਈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜਸ ਜਲ ਮੈਂ ਕਮਲਾ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜਸ ਸੂ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰ ਜੇ ਇੱਕ ਜੋ ਬਸੁਦਾ ਕਉ ਖੋਤੈ ਕਉ ਚੰਦਨ ਲੇਪ। ਬ੍ਰਹਮ ਗਿਆਨੀ ਕਾ ਅਗਨਾ ਉਹਨਾਂ ਜੋ ਭਾਵ ਕੈ ਸਹਿਸ ਬਰਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨ ਲਾਗੇ ਜਲਾ। ਬ੍ਰਹਮ ਗਿਆਨੀ ਕੈ ਮਨੋ ਇਹ ਪ੍ਰਗਾਸ, ਜੈਸੇ ਧਰੂ ਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉਚਤੇ ਉੱਚਾ ਮਨ ਆਪਣੇ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਿਨ ਭੈ ਨਾਨਕ ਜਿਨ ਪ੍ਰਭਾਪ ਕਰੇ। ਬ੍ਰਹਮ ਗਿਆਨੀ ਸਰਲ ਗਿਰੀ ਨਾਥਮ ਰਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੇ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕਾ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਬ੍ਰਹਮ ਗਿਆਨੀ ਕਾ ਨਾ ਹੀ ਧੰਦਾ, ਬ੍ਰਹਮ ਗਿਆਨੀ ਨਿਰਧਾਵਤ ਬੰਦਾ, ਬ੍ਰਹਮ ਗਿਆਨੀ ਕੇ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਭਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਕੈ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਜਾਗਤ, ਬ੍ਰਹਮ ਗਿਆਨੀ ਅਹੋ ਬੁੱਧ ਤਿਆਗਤ, ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕੇ ਨਹੀਂ ਵਿਨਾਸ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗੀਤਾ, ਬ੍ਰਹਮ ਗਿਆਨੀ ਕੇ ਚਿੰਤ, ਬ੍ਰਹਮ ਗਿਆਨੀ ਕੇ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬਟ ਪ੍ਰਤਾਪ, ਬ੍ਰਹਮ ਗਿਆਨੀ ਕਾ ਦਸ ਬਟ ਭਾਗੀ ਪਾਈ ਹੈ, ਬ੍ਰਹਮ ਗਿਆਨੀ ਕੋ ਬਲ ਬਲ ਜਾਈ ਹੈ, ਬ੍ਰਹਮ ਗਿਆਨੀ ਕੋ ਖੋਜਿਆ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੇ ਸਦਾ ਦੇਸ, ਬ੍ਰਹਮ ਗਿਆਨੀ ਕਾ ਕਚਨ ਅਜਾਇਆ ਦਾਖਰ, ਬ੍ਰਹਮ ਗਿਆਨੀ ਸਰਬ ਕੋ ਠਾਕਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਅਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਭਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਜੀਵ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਯੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲਾਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ, ਬ੍ਰਹਮ ਗਿਆਨੀ ਸਰਬ ਕਾ ਧਨੀ, ਸਲੋਕ ਉਰਤਾਰਿਆ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਨਾਨਕੋ ਪਰ ਸਗਲ ਨਿਸਤਾਰੇ, ਅਸ਼ਟਪਦੀ ਮਿਥੈ ਨਾ ਹੀ ਦੱਸਣਾ, ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤੈ ਰੂਪ ਨਾ ਪੇਖੈ ਨੇਤਰ ਸਾਧ ਕੀ ਟਲ ਸੰਸੰਗਹੇਤ, ਕਰਨਾ ਸੁਣੈ ਕਾਹੂ ਕਿ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵੇਖਿਆ ਪਰ ਹਰਾ, ਮਨ ਕੀ ਬਾਸਨਾ ਮਨ ਤੇ ਡਰੈ, ਇੰਦਰੀ ਜਤ ਪੰਚ ਤੋ ਉੱਤੇ ਰਹਿਤ, ਨਾਨਕੂਟ ਮਦੇ ਕੋ ਐਸਾ ਪਰਸ, ਬੈਸ ਨੂੰ ਸੋਝ ਸੁਪਰ ਸੁਪ੍ਰਸੰਨ, ਬਿਸਨ ਕੀ ਮਾਇਆ ਤੋ ਹੇ ਭਿੰਨ, ਕਰਮ ਕਰ ਤੋ ਹੋਏ ਨੇ ਕਰਮ, ਤਿਸ ਬੈਸ ਨੂੰ ਕਦ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ, ਕੇਵਲ ਪਾਠ ਕੀਰਤਨ ਸੰਗ ਰਾਚਿਆ, ਮੰਤ ਅਨੰਤਰ ਸਿਮਰਨ ਗੋਪਾਲ, ਸਾਬੂ ਪ੍ਰੋਤ ਕਿਰਪਾਲ, ਆਪ ਦੜੈ ਬਰਾ ਨਾਮ ਜਪਾਵੈ, ਨਾਨਕ ਉਹ ਬੈਸਨੂ ਪਰਮ ਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗ ਦੁਸ਼ਟ ਕਾ ਸੰਗ, ਮੰਤ ਬਿਨ ਸਗਲਾ ਭਰਮ, ਕਰ ਪੂਜਾ ਸਗਲ ਭਾਰ ਬ੍ਰਹਮ, ਸਾਧ ਸੰਗ ਪਾਪਾ ਮਲਕ ਹੋਵੈ, ਤਿਸ ਭਗਵਤੀ ਕੀ ਮਤ ਉੱਤਮ ਹੋਵੈ, ਭਗਵੰਤ ਕੀ ਟਰ ਕਦੈ ਨਿਤ ਨੀਤ, ਮੰਤ ਨਰ ਪੈ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੋਧਿਆ, ਰਾਮ ਨਾਮਾ ਤਮੈ ਸੋਧਿਆ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ, ਅਰਗੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋ ਨ ਆਵੈ, ਵੇਦ ਪੁਰਾਣ ਸਿਮਰਤ ਬੁੱਝੈ ਮੂਲ, ਸੋ ਕੋ ਮੈਂ ਜਾਣੇ ਅਸਤੂਲ, ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਦੇਸ, ਬੀਜ ਮੰਤਰ ਸਭ ਕੋ ਗਿਆਨ, ਚੌਂ ਵਰਨਾ ਮੈਂ ਜਪੇ ਕੋ ਨਾਮ, ਜੋ ਜੋ ਜਪੈ ਤਸਕੀ ਗਤ ਹੋਏ, ਸਾਸੰਗ ਭਾਵੈ ਜਨ ਕੋਏ, ਕਰ ਕਿਰਪਾ ਅੰਤਰ ਉਤਾਰੈ, ਪਸ ਪੈਦ ਮੁਕਤ ਪਾਤਰ ਕੋ ਤਾਰੈ, ਸਰਬ ਰੋਗ ਕਾ ਉਕਤ ਨਾਮ ਕਲਿਆਣ।

0: ਐਸਾ ਹੀ ਜੁਗਤ ਨਾਨਕ ਪੁਰ ਕਹੀਏ ਜੀਵਨ ਮੁਕਤਾ ਪਾਰ ਬ੍ਰਹਮ ਕੇ ਸਗਲੇ ਠਾਉ ਚ ਜਿਤ ਘਰ ਰਾਖੈ ਤਸਾ ਤਿੰਨ ਆਉ ਆਪੇ ਕਨ ਕਰਾਵਣ ਯੋਗ ਪ੍ਰਭਾ ਵੈਸੋ ਹੀ ਫਨ ਹੋ ਗਏ ਪਸਰੂ ਆਪ ਹੋਏ ਅੰਤ ਤਰੰਗ ਲਖਨ ਜਾਏ ਪਾਰ ਬ੍ਰਹਮ ਕੇ ਰੰਗ ਜਾਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤ ਕਰਿਆ ਨੀਕ ਜਾਣੇ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬੋਬਿਦਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਪੁਜਾਰੀ ਕਈ ਕੋਟ ਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਬੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਪ ਕਪ ਵਿਚਾਰ ਹੈ ਕਈ ਕੋਟ ਨਾਮ ਤਨਾਮ ਧਿਆਵ ਹੈ ਨਾਨਕ ਕਰਤੇ ਕੰਤ ਨਾ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾ ਤਮ ਨਿਖੋਰ ਕਈ ਕੋਟ ਪਰ ਦਰਬ ਕੋਹਰੈ ਕਈ ਕੋਟ ਪਰ ਦੁਖਣਾ ਕਰੈ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ਼ ਪਰਮਾਏ ਜਿਤ ਜਿਤ ਲਾਵੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤ ਯੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਿਰ ਪਾਥਰ ਬਿਰਖ ਨਿਪਜਾਏ ਕਈ ਕੋਟ ਪਾਉਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਤਿ ਸੂਰ ਨਿਖਤਰ ਕਈ ਕੋਟ ਦੇਵਦਾਨ ਇੰਦਰ ਸ਼ਿਰ ਛੱਤਰ ਸਲ ਸਮੱਗਰੀ ਆਪਣੇ ਸੂਤ ਧਾਰ ਹੈ ਨਾਨਕ ਜਿਸ ਦਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ ਕਈ ਕੋਟ ਰਾਜਸਤੰਭ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤਾ ਸਾਸਤਕ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਕਿਨ ਪਚਾਸ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾ ਚ ਸਭ ਤੇ ਨੇਰੈ ਸਭੁੰਦੇ ਦੂਰ ਨਾਨਕਾ ਪਲ ਪਤਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਪ ਨਿਵਾਸੀ ਕਈ ਕੋਟ ਜਨਮ ਜੀਵਿਆ ਮਰੈ ਕਈ ਕੋਟ ਬੋਝੋ ਨੀ ਫਿਰੈ ਕਈ ਕੋਟ ਬੈਠ ਤੀ ਖਾਏ ਕਈ ਕੋਟ ਘਾਲੇ ਤੱਕ ਪਾਹੇ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕਿਸ ਪ੍ਰਭ ਕੇ ਹਾਥੇ ਕਈ ਕੋਟ ਪੈ ਬੈਰਾਗੀ ਰਾਮ ਨਾਮ ਸਤਿੰਗ ਲਿਵ ਲਾਗੀ ਕਈ ਕੋਟ ਪ੍ਰਭ ਖੋ ਖੋ ਜਾਂਦੇ ਆ ਤਾਂ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਸਮ ਪ੍ਰਭ ਪਿਆਸ ਤਿਨ ਕ ਮਿਲਿਓ ਪ੍ਰਭ ਬਨਾਸ ਕਈ ਕੋਟ ਮੰਗ ਐਸਾ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਅਕਾਸ਼ ਬ੍ਰਹਿਮੰਡ ਕਈ ਕੋਟ ਅਵਤਾਰ ਕਈ ਜੁਗੀ ਨੂੰ ਵਿਸਥਾਰ ਕਈ ਵਾਰ ਪਸਿਓ ਪਾਸਾਰ ਸਦਾ ਸਦਾ ਇੱਕ ਇੱਕ ਓਂਕਾਰ ਕਈ ਕੋਟ ਕੀ ਨੇ ਬਭਾਤ ਪ੍ਰਭ ਤੇ ਪ੍ਰਮਾਇ ਸਮਾਤ ਤਾਕਾਂਤਰ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨੋ ਹੋ ਤਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਲੰਨਿਆ ਰੋਏ ਘੁਨੇਤਰੇ ਕਈ ਗੁਣ ਨਾਮ ਰਸ ਪੀਵੈ ਅਮਰ ਪੈ ਸਭ ਸਦੀ ਜੀਵੈ ਕਈ ਗੁਣ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਰਨ ਪ੍ਰਭ ਇਕੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੇ ਜਲ ਤਨਮਈ ਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨਾ ਜੋਗ ਜੋ ਤਿਸ ਭਾਵੈ ਸੋਈ ਹੋਗ ਕਿਨ ਮੈਂ ਤਾਪ ਤਾ ਭਣਾਰਾ ਅੰਤ ਨਹੀਂ ਕਿਸ਼ਪਾਰਾ ਵਾਰਾ ਹੁਕਮੇ ਤਾਰਾ ਧਰ ਰਹਾਵੈ ਹੁਕਮੇ ਉਪਜੇ ਹੁਕਮ ਸਮਾਵੈ ਹੁਕਮੇ ਉਚ ਨੀਚ ਵਿਵਹਾਰ ਹੁਕਮੈਨ ਰੰਗ ਪ੍ਰਕਾਰ ਹਰ ਘਰ ਦੇਖਿਆ ਆਪਣੀ ਵਡਿਆਈ ਨਾਨਕ ਸਾਹਿਬ ਮਰਿਆ ਸਮਾਈ ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਤਰ ਤਰਾਵੈ ਪ੍ਰਭਾਵੈ ਬਿਨ ਸਾਸ ਤੇ ਰਾਖਿਆ ਪ੍ਰਭਾਵੈ ਤਾਰ ਗੁਣ ਭਾਖਿਆ ਪ੍ਰਭਾਵੈ ਤਾਂ ਪਤ ਉਧਾਰੇ ਆਪ ਕਰੇ ਆਪਣ ਵਿਚਾਰ ਦੁਹਾਸਰਿਆ ਕਾ ਆਪ ਸਵਾਮੀ ਖਿਲੈ ਬਿਕਸੈ ਅੰਤਰ ਜਾਮੀ ਜੋ ਪਾਵੈ ਸੋ ਕਰ ਕਰਾਵੈ ਨਾਨਕ ਦ੍ਰਿਸ਼ਟੀ ਔਰ ਨਾ ਆਵੇ ਕਹੋ ਮਾਨੁਖ ਤੇ ਕਿਹਾ ਹੋਏ ਆਵੈ ਜੋ ਤੁਸੀਂ ਪਾਵੈ ਸੋਈ ਕਰਾਵੈ ਇਸ ਕਿਹਾ ਤੋਂ ਸਭ ਕੁਛ ਲੇ ਜੋ ਤੁਸੀਂ ਪਾਵੈ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚਿਆ ਜੇ ਜਾਣਦਾ ਆਪਣਾ ਬਚਿਆ ਪਰ ਮੈਂ ਪੂਲਾ ਦੈ ਦਿਸਤਾਵੈ ਨਿਮਕ ਮੈਂ ਚਾਰ ਕੁੰਡ ਫਿਰਿਆ ਆਵੈ ਕਰ ਕਿਰਪਾ ਜਿਸ ਆਪਣੀ ਭਗਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਸ ਕਸ਼ੂ ਨਾ ਆਵੈ ਤਿਸ ਤਤਕਾਲ ਦੈ ਤਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾਂ ਕਾਲੇ ਕਾ ਗਣੇ ਜਗਦੀਸ ਜੀਓ ਪਿੰਡ ਸਭ ਤਿਸਕੀ ਦਾਸ ਕਟ ਕਿਰ ਪੂਰਨ ਬ੍ਰਹਮ ਪ੍ਰਗਾਸ ਆਪਣੀ ਬੰਤਾ ਬਣਾਈ ਨਾਨਕ ਜੀ ਵੈਦਿਕ ਵਡਾਈ ਇਸ ਕਾ ਬਲ ਨਹੀਂ ਸਾਥ ਗਨ ਗ੍ਰਾਮ ਸਭ ਕੋ ਨਾਥ ਆ ਗਿਆ ਕਰੀ ਬਪਰਾ ਜੀਓ ਜੋ ਤਿਸ ਪਾਵੈ ਸੋਈ ਬੰਦੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਕਰ ਕਰੰਗ ਅਸੈ ਕਬੂ ਨਿੰਦ ਚੰਦ ਵਿਵਹਾਰ ਕਬੂ ਬਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਤ ਕਰੇ ਬਭਾਂਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਾਂ ਕ੍ਰੋਧ ਬਿਕਰਾਲ ਕਬੂ ਸਰਬ ਕੀ ਤਰਵੈਲ ਕਬੂ ਏ ਬਹਿ ਵਡਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਆਪ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਾਵੈ ਜੋ ਪ੍ਰਭ ਰਾਖੈ ਤੇ ਵੀ ਰਹਿ ਗੁਰ ਪ੍ਰਸਾਰਣ ਸੱਚ ਗਿਆ ਕਬੂ ਪੰਡਤ ਹੋਏ ਕਰੇ ਬਖਿਆਨ ਕਬੂ ਹੋਏ ਪੰਡਤ ਕਰੇ ਬਖਿਆਨ ਕਬੂ ਹੋਏ ਪੰਡਤ ਕਰੇ ਬਖਿਆਨ ਕਬੂ ਮੋਨ ਧਾਰੇ ਲਾਵੇ ਧਿਆਨ ਕਬੂ ਧਰਤੀ ਤਿਸ਼ਨਾਨ ਕਬੂ ਸਿਰ ਸਾਧ ਮੁਖ ਗਿਆਨ ਕਬੂ ਕੀਟ ਅਸਤੰਗ ਹੋਏ ਜੀ ਅਨਕ ਜਨੋ ਧਰਮੈ ਪਰਮੀ ਅਨੰਦਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤੇ ਵਿਨਚਾਇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਈ ਕਬੂ ਸਾਧ ਸਿੰਘ ਪਾਵੇ ਉਸ ਸਥਾਨ ਤੇ ਪਾਵਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਰੇ ਬਿਨਾਸ ਮੰਤ ਨਾਮਰਤਿ ਰੰਗ ਸਦੇ ਬਸੇ ਪਾਰ ਬ੍ਰਹਮ ਕੇ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਕੇ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਤਿ ਗੁਰਬਾਣ ਸਲੋਕ
1: ਸੁਖੀ ਬਸੇ ਮਸਕਿਨੀ ਆਪ ਨਵਾ ਤਲੇ ਬੜੇ ਬੜੇ ਹੰਕਾਰੀਆ ਨਾਨਕ ਗਰਭ ਕਲੇਸ਼ ਪਦੇ ਜਿਸਕੇ ਅੰਤਰ ਰਾਜ ਮਹਾਨ ਸੋ ਨਰਕਪਤੀ ਹੁਤ ਸਵਾਨ ਜੋ ਜਾਣੇ ਜਵਨ ਜੋ ਜਾਣੇ ਮੈਂ ਜਵਨਵੰਤ ਸੋ ਹੋ ਦਵਿਸ਼ਟਾ ਕਾ ਜਨਤਾ ਆਪਸ ਕੋ ਕਰਮੰਤ ਕਹਾਵੈ ਜਨਮ ਰੇ ਵਜੁਨ ਪ੍ਰਮਾਵੈ ਤਨ ਭੂਮਿਕਾ ਜੋ ਗਰੀ ਗਮਾਨ ਸੋ ਮੂਰਖ ਅੰਧਾ ਗਿਆਨ ਕਾਰ ਕਿਰਪਾ ਜਿਸਕੇ ਹਿਰਦੇ ਗਰੀਬ ਵਿਸਾਵੈ ਨਾਨਕੀ ਹਾਂ ਮੁਕਤਾ ਸੁਖ ਪਾਵੈ ਧਨਵੰਤਾ ਹੋਈ ਕਰ ਗਰਬਾਵੈ ਤ੍ਰੇ ਸਮਾਨ ਕਸੰਗ ਨਾ ਜਾਵੇ ਬਾਲਸਕਰਮਾਨ ਉਪਰ ਕਰਿਆ ਸਵਰ ਪਿਤਰਤਾ ਕਾ ਹੋਏ ਵਿਨਾਸ਼ ਸਭ ਆਪ ਜਾਣੇ ਬਲਵੰਤ ਖਨਮੇ ਹੋਏ ਜਾਏ ਪਸਮੰਤ ਕਿਸੇ ਨਾ ਪਦੇ ਆਪ ਹੰਕਾਰੀ ਧਰਮ ਰਾਜ ਤਸਕਰੇ ਖਵਾਰੀ ਗੁਰਪ੍ਰਸਾਦ ਜਾਂ ਕਾ ਮਿਟੇ ਭਵਾਨ ਸੋ ਜਾਂ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਹੋ ਧਾਰੇ ਸੁਮ ਪਾਵੇ ਸਗਲੇ ਪ੍ਰਥਾਰੇ ਅਨਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਚਤਨ ਕਾਤ ਨੀ ਦਰਵੈ ਦਰਗੇ ਕੋ ਕੈਸੇ ਕਵੇ ਆਪਸ ਕੋ ਜੋ ਪਲਾ ਕਹਾਵੈ ਤਿਸ ਪਲਾਈ ਨਿਕਨਾਵੈ ਸਾਰਵ ਕਿਰੀਨ ਜਾਂ ਕਮਨ ਹੋਏ ਕਹੋ ਨਾਨਕ ਤਾਂ ਕਿ ਨਿਰਬਲ ਸੋਈ ਜਬ ਲੱਗ ਜਾਣੇ ਮਿਰਦੇ ਕਸ ਹੋਏ ਤਬ ਇਸ ਕੋ ਸੁਖ ਨਾਈ ਕੋਏ ਜਬ ਇਹ ਜਾਣਾ ਮੈਂ ਕਿਛ ਕਰਤਾ ਤਬ ਲੰਗ ਗੁਰਬ ਜੁਨਮ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਾਪ ਲੰਗ ਨਿਚਲਾਈ ਚੀਤ ਜਬ ਲੰਗ ਮਗਨ ਸੰਗ ਮਾਏ ਤਾਪ ਲੰਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧ ਟੂਟੈ ਗੁਰਪ੍ਰਸਾਦ ਨਾਨਕ ਛੂਟੈ ਸਹਿਜ ਕਟੇਲਾ ਕੋਟ ਧਾਵੇ ਤਿਤਨਾਏ ਮਾਇਆ ਪਾਸ਼ੇ ਪਾਵੇ ਕੋ ਵਿਖਿਆ ਕਹਿ ਕਰੈ ਨੇ ਤੁਰਤਾਵੇ ਕਪ ਕਮਰੈ ਬਿਨਾ ਸੰਤੁਖ ਨਹੀਂ ਕਉ ਰਾਜੈ ਸੁਪਨ ਪ੍ਰਥੇ ਸਭ ਕਾਜੇ ਨਾਮ ਰਾਮ ਸਰਬ ਸੁਖ ਹੋਏ ਵਡਭਾਗੇ ਕਿਸੇ ਪ੍ਰਾਪਤ ਹੋਏ ਕਾਰਨ ਕਰਾਵਣੇ ਆਪੇ ਆਪ ਸਦਾ ਸਾ ਨਾਨਕਰ ਜਾਪ ਕਰਨ ਕਰਾਵਣ ਕਰਨੇ ਹਾਥ ਇਸਕਿਆਤ ਕੈ ਵਿਚਾਰ ਜੈਸੀ ਦ੍ਰਿਸ਼ਕ੍ਰਿਤ ਐਸਾ ਹੋਏ ਆਪੇ ਆਪ ਪ੍ਰਭ ਸੋਏ ਜੋ ਕਿਸ਼ਕਿਨ ਸੋ ਆਪਣੇ ਰੰਗ ਸਭ ਦੇ ਦੂ ਸਬੂਕੇ ਸੰਗ ਬੂਝੇ ਦੇਖੇ ਕਰੀ ਪਬੀ ਕਾਪੀ ਆਪੇ ਕਾਪੇ ਅਨੇਕ ਮਰੇ ਨਾ ਬਿਣਸੇ ਆਵੇ ਨਾ ਜਾਏ ਨੰਗ ਸਦੀ ਰਹਿ ਸਮਾਏ ਆਪ ਦੇ ਸੇ ਸਮਝੇ ਆਪ ਆਪ ਰਚਿਆ ਸਭ ਕੇ ਸਾਥ ਆਪ ਕੀ ਨਾ ਆਪਣੇ ਵਿਸਥਾਰ ਸਭ ਕੁਛ ਸੁਕਾਓ ਕਰਨੇ ਹਾਰ ਤੁਸਤੇ ਪਿੰਨ ਕਾ ਕੁਛ ਹੋਏ ਥਾਂ ਤੁਰੰਤ ਤਰੀਕੇ ਸੋਏ ਆਪ ਨੂੰ ਚਲਾਪ ਕਰਨੇ ਹਾਰ ਕੌਤਕ ਕਰੇ ਰੰਗ ਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਿਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੈ ਕੰਨੈ ਬਿਰਲੈ ਚੀਨਾ ਭਲਾ ਭਲਾ ਭਲਾ ਤਰਾ ਰੂਪ ਅਤ ਸੁੰਦਰ ਅਪਾਰ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਟਕਟ ਸੁਣੀ ਸਰਬਨ ਬਖਾਨੀ

ਰਾਸ਼ਟਰਪਤੀ ਸੰਤ ਕੇ ਦੁਖਨ ਹਰਜਾ ਘਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ। ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖ ਨਰਕ ਮੈਂ ਪਾਏ। ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾਤਹੀਨ। ਸੰਤ ਕਹਤੇ ਕੋ ਰਖੇ ਨਾ ਕੋਏ, ਸੰਤ ਕੇ ਦੁਖਨ ਥਾਨ ਪ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸਸਨਿੰਦਕ ਪਿੱਤਰ ਹੈ। ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੇ ਦੁਖਨ ਕਾਗਜੋ ਲਵੈ। ਸੰਤਨ ਕੇ ਦੁਖਨ ਸਰਪ ਜੋਨ ਪਾਏ, ਸੰਤ ਕੇ ਦੁਖਨ ਤ੍ਰਿਕ ਜੋਨ ਕਰਮਾਏ। ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੋਸ਼ਲ ਲੈ। ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨਚਾਏ। ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੇ ਤਾਂ ਉਹ ਪੀਗਤ ਪਾਹੇ। ਸੰਤ ਕਾ ਨਿਤਕ ਮਹਾਤ ਤਾਈ, ਸੰਤ ਕਾ ਨਿੰਦਕ ਨਿਟਕ ਨ ਪਾਈ। ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਹਰ ਦੀਨ। ਸੰਤ ਕੇ ਨਿੰਦ ਕੋ ਸਰਵ ਰੋਗ, ਸੰਤ ਕੀ ਨਿੰਦਾ ਸਤਾਪ ਯੋਗ। ਸੰਤ ਕੀ ਦੁੱਖ ਸੰਤ ਕੀ ਨਿੰਦਾ ਦੁੱਖ ਮੈਂ ਲੋਕ, ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਈ ਮੋਖ। ਸੰਤ ਕਾ ਦੁਖੀ ਸਤਾਪ ਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤ ਕਾ ਦੁਖੀ ਕੋ ਡਾਂ ਲਾਗੈ, ਸੰਤ ਕਾ ਦੁਖੀ ਕੋ ਸਭ ਤਿਆਗੈ। ਸੰਤ ਕਾ ਦੁਖੀ ਮਹਾ ਹੰਕਾਰੀ, ਸੰਤ ਕਾ ਦੁਖੀ ਸਤਾਪ ਵਿਕਾਰੀ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁੱਖ ਨਾ ਸੁਖ ਤੈ ਟਰੈ। ਸੰਤ ਕਾ ਦੁਖੀ ਕੋ ਨਾਹੀ ਠਾਓ, ਨਾਨਕ ਸੰਤ ਪਾਵੇ ਤਾਂ ਲੈ ਮਿਲਾਈ। ਸੰਤ ਕਾ ਦੁਖੀ ਅਦਬੀ ਤੇ ਟੂਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ। ਸੰਤ ਕਾ ਦੁਖੀ ਕੋ ਦਾਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸਪਨਾ ਮ੍ਰਿਤ ਕੀ ਲੋਥਾ। ਸੰਤ ਕਾ ਦੁਖੀ ਕੇ ਜੜ ਕਛ ਨਾਹੇ, ਆਪਣ ਬੀਜ ਆਪੇ ਹੀ ਖਾ ਹੈ। ਸੰਤ ਕਾ ਦੁਖੀ ਕਵਰ ਰੱਖ ਨਹਾਰ, ਨਾਨਕ ਸੰਤ ਪਾਵੇ ਤਾਂ ਲਏ ਉਬਾਰ। ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਮਿਹੂਲ ਮਛਲੀ ਦਰਫੜਾਏ। ਸੰਤ ਕਾ ਦੁਖੀ ਭੁੱਖਾ ਨੀ ਰਾਜੈ, ਜੋ ਪਾਪ ਕੇਂਦਰ ਨੀ ਧਰਾਪੈ। ਸੰਤ ਕਾ ਦੁਖੀ ਛੁਟੇ ਅਕੇਲਾ, ਜੋ ਵਾੜਤ ਲਿਖੀ ਤਮਾਹੇ ਦੋਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਤਮਿਥਿਆ ਕੈਤ। ਕਿਰਤ ਨਿੰਦ ਕਾ ਤੁਰ ਹੀ ਪਿਆ, ਨਾਨਕ ਜੋ ਪਾਵੈ ਸੋਈ ਥੀ ਆ। ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕਾ ਦੁਖੀ ਕੋ ਦਰਗੇ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੇ ਨਾ ਜਵਾਈਐ। ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉਚਲੇ ਨਿਰਾਸਾ। ਸੰਤ ਕੇ ਦੁੱਖ ਨਾ ਤਿਸ਼ਟਾ ਕੋਈ, ਜੈਸਾ ਪਾਵੇ ਤੈਸਾ ਕੋਈ ਹੋਏ। ਪਿਆ ਕਿਰਤ ਨਾ ਮਿੱਟੇ ਕੋਈ, ਨਾਨਕ ਜਾਣੇ ਸੱਚਾ ਸੋਈ। ਸਭ ਕਿਰਤ ਤਿਸਕੋ ਕਰਨੇ ਹਾਰ, ਸਦਾ ਸਤਾ ਤਿਸਕੋ ਨਮਸਕਾਰ। ਪ੍ਰਭ ਕੀ ਸਤਿ ਕਰੋ ਦਿਨ ਰਾਤ, ਸਤਿਆ ਵਿਸਾਸ ਕਰਾਸ। ਸਭ ਕੁਛ ਵਰਤੇ ਤਿਸਕਾ ਕੀ ਆ, ਜੈਸਾ ਕਰੇ ਤੈਸਾ ਕੋ ਥੀ। ਆਪ ਨਾ ਕੇ ਲਭ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ। ਜਿਸ ਨੂੰ ਕਿਰਪਾ ਕਰੇ ਤਿਸ ਆਪਣਾ ਨਾਮ ਦੇ ਵਿੜ ਪਾਗੀ, ਨਾਨਕ ਜਨ ਸੀ ਸਲੋਕ ਹੈ।

ਨਾਨਕ ਦੁਖ ਪਰਮ ਭੋ ਜਾਏ ਅਸ਼ਟਪਦੀ ਮਨ ਕੀ ਟੇਕ ਬਿਟਿ ਸਭ ਜਾਨ ਦੇਵਨ ਕੋ ਇੱਕੇ ਭਗਵਾਨ ਜਿਸਕੇ ਦੀਏ ਰਹੇ ਅਕਾਏ ਬੋਨ ਤਸਨ ਲੱਗੇ ਆਏ ਮਾਰੀ ਰਾਖੀ ਕੋ ਆਪ ਮਨ ਕੇ ਕਿਸ਼ਨਾ ਹੀ ਹਾਥ ਜਿਸਕਾ ਹੁਕਮ ਪੂਰ ਸੁਖ ਹੋਏ ਤਿਸਕਾ ਨਾਮ ਰਕਨਪੁਰ ਹੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤਿਗੁਰ ਹਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀ ਉਸਦਾ ਸੁਹੇਲਾ ਕਰ ਲੈ ਜੀਉ ਨੈਨੂ ਪਿਕ ਠਾਕੁਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗਾ ਚਰਨ ਚਲੋ ਮਾਰ ਗੋਬਿੰਦਾ ਮਿਟੈ ਪਾਪ ਜਪੀ ਹਰ ਬਿੰਦ ਹਰ ਕਰ ਹਰ ਕਰਨ ਸਰਵਨ ਹਰ ਕਥਾ ਹਰ ਦਰਗੈ ਨਾਨਕੂ ਜਲ ਮਥਾ ਵੜ ਭਾਗੀ ਤੇ ਜੰਜਕ ਮਾਹੇ ਸਤਾ ਸਤਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨ ਮੰਤ ਗਣੀ ਸੰਸਾਰ ਮਨ ਤਨ ਮੁਖ ਬੋਲੋ ਹਾਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਇੱਕ ਇੱਕ ਪਛਾਨੇ ਉਤੁਤ ਕੀ ਸਾਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਨਿਰੰਜਨ ਜਾਣਿਆ ਗੁਰੂ ਪ੍ਰਸਾਦ ਆਪਣਾ ਸੂਝੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸਕੈਤ ਸਰਬ ਰੋਗ ਤੇ ਅਰਜਨ ਰਹਿਤ ਅੰਦਨ ਕੀਰਤਨ ਕੇਵਲ ਬਖਿਆਨ ਗੁਰ ਸਤਮੈ ਸੋਈ ਨਿਰਵਾਨ ਏਕ ਉਪਰ ਜਿਸ ਚਨ ਕੀ ਆਸਾ ਤਿਸਕੀ ਕਟੀ ਚਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਨ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਜਿਤੇ ਆਵੈ ਸੋ ਸੰਸੇ ਲਾ ਨਹੀਂ ਡਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵ ਕਉ ਕਿਸ ਤੈਜ ਰਹਿ ਜੈਸਾ ਸਾ ਤੈਸਾ ਦੁਸ਼ਟਾਇਆ ਆਪਣੇ ਕਵਚ ਮੇ ਆਪ ਸਮਾਇਆ ਸੋਧ ਸੋਧ ਸੋਧ ਸਿਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਾਪ ਦੇਖੋ ਤਬ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਏ ਸਤੂਲ ਨਾ ਕਿਛ ਜਨਮੈ ਨਾ ਕਿਛ ਮਰੇ ਆਪਣ ਚਿਤਰਾ ਵਿਕਰੈ ਆਪਣ ਚਲਿਤ ਆਪ ਇਕਰੇ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮੇ ਆਪ ਚੁਕਤ ਰਚ ਥਾਪ ਉਥਾਪ ਬਨਾਸੀ ਨਾਹੀ ਕਿਸ ਖੰਡ ਧਾਰਨ ਧਾਰੇ ਹੋ ਬ੍ਰਹਮੰਡ ਅਲਖ ਪੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਂਤ ਆਪ ਜਪਾਇਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਤਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪ ਪੈ ਨਿਹਾਲ ਹੁਣ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬੜ ਭਾਗੈ ਨਾਮ ਜੁਦ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਉੱਤਮ ਕਰਮਾਨ ਜੋ ਕਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾਵੇ ਹੋਏ ਸੋ ਹੋਏ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦੁਸ਼ਟਾਨਾ ਜਿਸ ਦੇ ਉਪਜਤ ਸਮਾਏ ਸਮਾਏ ਉਈ ਸੁਖ ਨਦਾਨ ਨੂੰ ਬਣੇ ਆਏ ਆਪ ਸਭ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੂਕ ਹੈ।

ਨੀ ਲੋਚੈ ਕੋਏ ਤਿਸੁਣ ਨਾਹੀ ਤੇਰੇ ਕਿਛ ਕਾਮ ਨਾਨਕ ਜਪੇ ਕਰਣਾ ਰੂਪਵੰਤ ਹੋਏ ਨਾਹੀ ਮੋਏ ਪਵਕੀ ਜੋ ਸੰਕਟ ਸੋਏ ਤਨਵੰਤਾ ਹੋਏ ਕਿਆ ਗੁ ਕਰਬੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ ਆਤ ਸੂਰਾ ਜੇ ਕੋ ਕਹਾਵੈ ਪ੍ਰਭਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਰ ਜਾਣੇ ਗਾ ਵਾਰ ਜੇ ਗੁਰਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਸਥੰਬੜ ਜੋ ਪਖਾਨ ਰਾਵ ਚੜਤਾ ਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਈ ਵਿਗਾਸ ਜਿਉਂ ਮਹਾ ਉਦਿਆਨ ਮੈਂ ਮਾਰਗ ਪਾਵੈ ਤੇ ਸਾਧੂ ਸੰਗਮਨ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਤੂਰੈ ਨਾਨਕ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੂਰਬ ਲਿਖੇ ਕਾ ਲਿਖਿਆ ਪਾਈ ਹੈ ਦੁਖ ਸੁਖ ਪ੍ਰਭ ਦੇਵਨ ਹਾਰ ਪ੍ਰਤਿਆਗ ਤੂ ਤਿਸ ਚਤਾਰ ਜੋ ਕਿਛ ਕਰੇ ਸੋਈ ਸੁਖਮਾਨ ਪੂਲਾ ਕਾਹੇ ਫਿਰਿਆ ਜਾਣ ਕੌਣ ਬਸਤਾਈ ਤਰੇ ਸੰਗ ਲਪਟਰ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੈ ਮਾਹੇ ਨਾਨਕ ਪਦ ਸੇਤੀ ਕਰ ਜਾ ਹੈ।

ਸੋ ਪ੍ਰਸੰਨ ਇਸ਼ਟਪਦੇ ਅਵਨਾਸੀ ਬ੍ਰਹਮਨ ਮੈਂ ਰਾਖ ਮਾਨ ਕੀ ਤੂੰ ਪੀ ਤਿਆਗ ਤਿਸਤੇ ਪਰੇ ਨਾਹੀ ਕਿਛ ਕੋਏ ਸਰਵਨਾ ਤਰੇਕੋ ਸੋਈ ਆਪੇ ਬਿਨਾ ਆਪੇ ਦਾ ਨਾ ਗੈਰ ਕਬੀਰ ਕੀ ਸਜੰਦਾ ਪਾਰ ਬ੍ਰਹਮ ਪਰਮੇਸ਼ਰ ਕੋ ਬਿੰਦ ਕਿਰਪਾ ਨਦਾਨ ਦਿਆਲ ਪਸੰਦ ਸਾਤਰੀ ਕੀ ਚਰਨੀ ਪਾਓ ਨਾਨਕੇ ਮਨ ਏ ਨਰਾਓ ਮਨਸਾ ਪੂਰਨ ਸੰਨਾ ਜੋਗ ਜੋ ਕਰ ਪਾਇਆ ਸੋਈ ਹੋਗਾ ਹਰਨ ਪਰਨ ਜਾ ਕਾ ਨੇਤਰ ਫੋਰ ਹੈ ਤਿਸਕਾ ਮੰਤਰ ਨਾ ਜਾਣੇ ਹੋਰ ਅਣਤ ਰੂਪ ਮਗਰ ਸਦ ਜਾ ਕੇ ਸਰਬ ਥੋਕ ਸੁਣੀਏ ਕਰਤਾ ਕੈ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਪੈ ਤਿਸ ਗ੍ਰਿਸਤ ਮੈਂ ਭੋਗੀ ਧਿਆਏ ਧਿਆਇ ਭਗਤ ਸੁਖ ਪਾਇਆ ਨਾਨਕ ਤਿਸ ਪੁਰਖਾ ਕੇ ਨਿਯੰਤਰਣਾ ਪਾਇਆ ਜਾ ਕੀ ਲੀਲਾ ਕੀ ਹਿੰਮਤ ਨਾਹੇ ਸਕਲ ਦੇ ਹਾਰੇ ਵਗਾਹੇ ਪਿਤਾ ਜਨਮ ਖਜਾਨੇ ਪੂਤ ਸਗਲ ਪਰੋਈ ਆਪਣੇ ਸੂਤਾ ਸਮਤ ਗਿਆਨ ਧਿਆਨ ਜਨ ਦੇ ਜਨ ਜਨ ਦੇ ਜਨਦਾਸ ਨਾਮ ਤੇ ਆਵੇ ਸੇ ਤੇ ਗੁਣ ਮੈਂ ਜਾ ਕੋ ਪਰਮਾਏ ਜਨਮ ਰਿ ਫਿਰ ਆਵੇ ਜਾਏ ਊਚ ਨੀਚ ਤਿਸਕੇ ਉਸਤਾਦ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇਖ ਰਿੰਗ ਰੰਗ ਨਾਨਾ ਪੇਖ ਕਰੈ ਇੱਕ ਰੰਗ ਨਾਨਾ ਪਿਤਕੀ ਨੂੰ ਵਿਸਥਾਰ ਪ੍ਰਭੂ ਨਾਸੀ ਅਹੰਕਾਰ ਨਾਨਾ ਤਿਲਤ ਕਰੇ ਖਨਵਾਏ ਪੂਰਿਓ ਪੂਰ ਸਪਠਾਏ ਨਾਨਾ ਪਿਤਕਰ ਬਣਤ ਬਣਾਏ ਆਪਣੀ ਕਿੰਦਾ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵ ਨਾਨ ਕਰਨ ਆਓ ਨਾਮ ਤਾਰੇ ਸਗਲ ਜੰਤ ਨਾਮ ਤਾਰੇ ਖਨ ਬ੍ਰਹਮੰਡਾ ਨਾਮਕ ਤਾਰੇ ਸੰਤ ਪਿਤ ਪੁਰਾਣ ਨਾਮਕ ਤਾਰੇ ਸੁਣ ਗਿਆਨ ਧਿਆਨ ਨਾਮਕ ਤਾਰੇ ਆਗਾਸ ਪਤਾਲ ਨਾਮਕ ਤਾਰੇ ਸਗਲੇ ਆਕਾਰ ਨਾਮਕ ਤਾਰੇ ਪੁਰੀ ਐਸਾ ਪਵਣ ਨਾਮਕ ਸੰਗ ਉਦਰੇ ਸੁਣ ਸਰਵਾਨਾ ਕਰ ਕਿਰਪਾ ਜਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੁਜਨਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕਿਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਸਭ ਮੈਂ ਸਮਾਣੀ ਸਤਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਪਤ ਸਤਕਰਨੀ ਨਿਰਮਲ ਲੜੀ ਜਿਸੇ ਬੁਝਾਏ ਤਿਸੇ ਸਭ ਪਰੇ ਸਤ ਨਾਮ ਪ੍ਰਭਕਾ ਸੁਖਦਾਈ ਵਿਸਵਾ ਸਤ ਨਾਨਕ ਗੁਰਤੇ ਪਾਈ ਸਤਪੁਰਨ ਸਾਧੂ ਦੇ ਸਤ ਜਨਾ ਕਿਰਦੇ ਪ੍ਰਵੇਸ਼ ਸਤ ਨਿਰਤ ਪੂਜੇ ਜੇ ਕੋਈ ਨਾਮ ਜਪਤ ਕਾ ਤਾਂ ਕੀ ਗਤ ਹੋਏ ਆਪ ਸਤ ਕੇ ਸਭ ਸਤ ਆਪੇ ਜਾਣੇ ਆਪਣੀ ਬਿਤ ਕਰਤਾ ਜਿਸ ਕੀ ਸ੍ਰਿਸ਼ਟ ਕਰਨੇ ਹਾਰ ਨਾ ਪੂਜ ਕਰਤ ਵਿਚਾਰ ਕਰਤੇ ਕਿਮਤ ਨਾ ਜਾਣੇ ਕੀਆ ਨਾਨਕ ਤੁਸ ਪਾਵੇ ਸੋ ਵਰਤੀਆ ਬਿਸਮ ਅਨ ਬਿਸਮ ਭਾਈ ਬਿਸਮਾਦ ਜਿਨ ਪੂਜਿਆ ਤਸਾਇਆ ਸਵਾਦ ਪ੍ਰਮਕੇ ਰੰਗ ਰਾਤਨ ਰਹਿ ਗੁਰ ਕੇ ਵਚਨ ਪਦਾਰਥ ਲੈ ਹੋਏ ਦਾਤੇ ਦੁਖਾਟਨ ਹਾਰ ਜਨਕੇ ਸੰਗ ਤਰੇ ਸੰਸਾਰ ਜਨਗਾ ਸੇਵ ਸੋਵਰ ਪਾਗੀ ਜਨਕੇ ਸੰਗ ਏਕ ਲਿਵ ਲਾਗੇ ਗੁਰ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਾਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਪੇਖਨ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਤਿਆਵਨ ਹਾਰ ਆਪ ਸਤ ਸਤ ਸਭ ਤਾਰੇ ਆਪੇ ਗੁਣ ਆਪੇ ਗੁਣਕਾਰੇ ਸਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੋਤਾ ਭਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਦੇ ਜਨ ਮਾਨਿਆ ਕਨਕਲਾਵ ਤਿੰਨ ਮੂਲ ਪਸੰਨਿਆ ਜਾ ਕੇ ਵਿਸਵਾਸ ਪ੍ਰਭ ਆਇਆ ਆਦਤ ਗਿਆਨ ਦੇ ਸਮਾਨ ਪ੍ਰਗਟਾਇਆ ਪੈਤੇ ਨਿਰਪ ਹੋਈ ਵਸਾਨਾ ਜਿਸ ਦੇ ਉਪਰ ਸਮਾਏ ਸਮਾਨਾ ਵਸਤ ਮਾਹੀ ਲੇ ਵਸਤ ਕਢਾਈ ਤਾਂ ਕੋ ਪਿੰਨੇ ਕਹਿਨੇ ਜਾਈ ਬੂਜੇ ਪੂਜਨ ਹਾਨ ਭਵੀਕ ਨਾਰਾਇਣ ਮਲੇ ਨਾਨਕੀ ਕਾ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕੀ ਮਨ ਪ੍ਰਤੀਤਾ ਠਾਕੁਰ ਕੇ ਸੇਵਕੀ ਨਿਰਮਲ ਰੀਤਾ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਸੇਵਕ ਉਪਰਾ ਪਾਲਣ ਹਾਰਾ ਸੇਵਕੀ ਰਾਖੇ ਨਿਰੰਕਾਰ ਸੋ ਸੇਵਕ ਜਿਸ ਦਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨ ਕਪੁਰ ਦਾ ਟਾਕ ਕੇ ਆਪਣੀ ਸਭ ਕੀ ਸਰਪਾ ਰੱਖੈ ਆਪਣੇ ਦਸ ਕੁਦੀ ਵਡਾਈ ਆਪਣੇ ਸਭ ਕੋ ਨਾਮ ਚ ਪਾਈ ਆਪਣੀ ਸਭ ਕੀ ਆਪਤ ਰੱਖੇ ਤਾਂ ਕਿ ਕੋਈ ਨਾ ਲਾ ਕੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪਟਾਇਆ ਨੀ ਕੀ ਮੈਂ ਕਲ ਰੱਖੇ ਪਸਮ ਕਰੇ ਲਸਕਰ ਕੋਟ ਲਾਕੈ ਜਿਸ ਨਾ ਜਿਸ ਕਾ ਸਾਸ ਨਾ ਕਾਟ ਆਪ ਤਾਕੂ ਰਾਖਤੇ ਕਰ ਆਥ ਮਾਨਸ ਜਤਨ ਕਰਤਬ ਭਾਤ ਤਿਸਕੇ ਕਰਤਾ ਬਿਰਥੇ ਜਾਤ ਮਾਰੀ ਨਾ ਰਾਖੇ ਅਵਰ ਨ ਕੋਈ ਸਰਬ ਜੀਆਂ ਕਾ ਰਾਖ ਸੋਏ ਕਾਹੀ ਸੋਚ ਕਰੀ ਰੇ ਪ੍ਰਾਣੀ ਨਾਨਕ ਪੜਾਣੀ ਬਾਰ ਬਾਰ ਬਾਰ ਪੀਏ ਪੀਏ ਮੱਤੇ ਮਨ ਤਨ ਤ੍ਰਪੀਐ ਨਾਮ ਰਤਨ ਗੁਰਮੁਖ ਪਾਇਆ ਤਿਸਕ ਸਿਵਰ ਨਾਹੀ ਦਿਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਸ ਜੋ ਜਨ ਤਪਤਾਨੇ ਮਨ ਤਨ ਨਾਮੇ ਨਵ ਸਮਾਨੇ ਉਰਤ ਬੈਠ ਸੋ ਉਤ ਨਾਮ ਕਉ ਨਾਨਕ ਜਨ ਕੀ ਸਤਕਾਮ ਬੋਲੋ ਜਸ ਜੇਹ ਬਾ ਦਿਨ ਰਾਤ ਪ੍ਰਭ ਆਪਣੀ ਜਨ ਕੀਨੀ ਦਾਤ ਕਰੇ ਭਗਤਾ ਤੁਮ ਕੈ ਚਾਏ ਪ੍ਰਭ ਆਪਣੇ ਸੂਰਿਆ ਸਮਾਏ
ਜੋ ਆਉ ਸੋ ਜਾਣੇ ਪ੍ਰਭ ਨ ਪ੍ਰਭ ਆਪਣੇ ਕਾ ਪਛਾਣੇ ਜਿਸਕੀ ਮਾਮਾ ਖਾਣ ਬਖਾਨੋ ਤੁਸਕਾ ਗੁਣ ਕਹਿ ਇੱਕ ਨਾ ਜਾਣ ਪਾਠ ਪੈਰ ਪ੍ਰਭ ਸੇ ਹਜੂਰ ਹੈ ਕਉ ਨਾਨਕ ਸਹੀ ਜਨ ਪੂਰੈ ਮਨ ਮੇਰੇ ਤਿੰਨ ਕੀ ਉੱਟ ਲੈ ਮਨ ਤਨ ਆਪਣਾ ਤਿੰਨ ਜਨ ਜੀ ਜਿੰਦਨ ਆਪਣਾ ਪ੍ਰਭੂ ਛਾਤਾ ਸੋ ਜਨ ਸਰਬ ਦੁੱਖ ਕਾ ਦਾਤਾ ਦਿਸਕੇ ਸਰਮ ਸਰਬ ਸੁਖ ਪਾਵੇ ਦਿਸਕੇ ਦਰਸਾ ਭਾਵ ਮਟਾਵੈ ਅਵਰ ਸੇ ਆਨਵ ਸਗਲੀ ਛਾੜ ਤੁਸੀਂ ਜਨ ਕੀ ਤੁਸੀਂ ਵਾ ਲਾਗ ਆਵਾਂ ਜਾਣਾ ਹੋ ਵੀ ਤੇਰਾ ਨਾਨਕ ਤੁ ਜਨ ਕੇ ਪੂਜ ਸਤ ਪੈਰਾ ਸਲੋਕ ਸਤ ਪੁਰਖ ਜਿਨ ਜਾਣੇ ਹਾਂ ਸਤਿਗੁਰ ਤਿਸਕਾ ਨਾਹੂ ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੇ ਸਤਿਗੁਰ ਸਿੱਖੀ ਕਿਰਪਤ ਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰਦੁਰਮਤ ਮਲ ਹਿਰੈ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਿਭਾਗੀ ਹੀ ਹਰ ਸਤਿਗੁਰ ਸਿੱਖ ਅਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵ ਕੁਜ ਰਹਿ ਗੁਰ ਕੀ ਆ ਗਿਆ ਮਨ ਮੈਂ ਸਹਿ ਆਪਸ ਕੋ ਕਰ ਕਿਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਹੀ ਸਤਿਗੁਰ ਕੇ ਪਾਸ ਤੇ ਸੇਵਕ ਕਾਰਜ ਰਾਸ ਸੇਵਾ ਕਰਤਵੇ ਨਾ ਕਾਮੇ ਦਿਸਕੋ ਪ੍ਰਾਪਤ ਪਾਮੇ ਆਪਣੀ ਕਿਰਪਾ ਜਿਸ ਆਪ ਕਰੇ ਨਾ ਸੋ ਸੇਵ ਗੁਰ ਕੀ ਬਤ ਲਈ ਬਿਸ ਬਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਤ ਜਾਣੈ ਸੋ ਸਤਿਗੁਰ ਜਸਰ ਦੇ ਅਰਣ ਆਉਨ ਕੁਮਾਰ ਗੁਰੂ ਕੋ ਬਲ ਜਾਓ ਸਨਦਾਨ ਜੀ ਕਾ ਦਾਤ ਆਠ ਪੈਰ ਪਾਰ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਕਿਆ ਪਰ ਨਹੀਂ ਕਿਛ ਪਰਮ ਸੈਨ ਸਿਆਨ ਪਲੈ ਨਾ ਜਾਈਐ ਨਾਨਕ ਐਸਾ ਗੁਰੂ ਭਾਗੀ ਪਾਈਐ ਸਫਲ ਦਰਸ਼ਨ ਪ੍ਰਗਤ ਪੁਨੀਤ ਪਰਸ ਚਰਨ ਕਤ ਨਿਰਮਲ ਰੀਤਾ ਪੇਟ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗੇ ਗਵੈ ਸੁਨ ਕਰ ਵਚਨ ਕਰਨੇ ਕਾ ਨੇਮਤ ਸੰਤੋਖ ਅਤ ਪੰਧਿਆਨੇ ਪੂਰਾ ਗੁਰਾ ਕੋਜਾ ਕਾ ਮੰਤ ਅਮਰ ਦਿਸ਼ਟ ਹੋਏ ਪੇਖੇ ਹੋਏ ਸੰਤਾ ਅਮਰ ਦਿਸ਼ਟ ਪੇਖੇ ਹੋਏ ਸੰਤਾ ਗੁਣ ਬਿੰਦ ਕਿੰਤਨੀ ਪਾਏ ਨੰਗ ਸਵਤ ਸਲੈ ਮਲਾਏ ਜੇਵਾ ਕੁਸ਼ਤਿਆ ਨੇਕ ਸਤਪੁਰਖ ਪੂਰਨ ਭਗ ਬੇਕ ਸਤਪੁਰਖ ਪੂਰਨ ਵਿਵੇਕ ਕਾਹ ਬੋਲਾਂ ਪਚ ਪ੍ਰਾਣੀ ਗੁਰ ਭਵ ਨਿਰਵਾਣੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕੀਮਤ ਕਿੰਨ ਪਾਏ ਅਰਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਪੁਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਆ ਸਭ ਆਪਣੇ ਹਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੋਹੇ ਉਸ ਪੁਰਖ ਕਾ ਨਾਹੀ ਕਦੇ ਵਿਨਾਸ ਜਾਂ ਕੇ ਮਨ ਪ੍ਰਗਟੇ ਗੁਣ ਤਾਸ ਅੜ ਪੈ ਹਰ ਕਾ ਨਾਮ ਨੇ ਸਚ ਉਪਦੇਸ਼ ਕੋ ਦੇ

ਹਰਿ ਹਰਿ ਰੇਕ ਅੰਧਕਾਰ ਦੀ ਪ੍ਰਕਾਸ਼ੇ ਨਾਨਕ ਪਰਮ ਦੁਖ ਤੈਤੇ ਨਾਸੇ ਤਪਤ ਮਾਇ ਠਾਣ ਪ੍ਰਦਾਇਨ ਪੈ ਦੁਖ ਨਾਠੇ ਪਾਏ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁੱਕਾ ਨਿਰਭੋ ਹੋਏ ਪਸੇ ਸਕਮ ਵਿਆਨ ਬੰਤੇ ਕਹਿ ਨ ਸਹਿ ਜਿਸ ਕਾ ਸਤਨ ਕਿਰਪਾ ਤਾਰੀ ਸਾਸਨ ਨਾਮ ਮਰਾਰੀ ਤੁਤ ਪਾਈ ਚੁੱਕੇ ਪ੍ਰਮ ਗਮਨ ਸੁਨ ਨਾਨਕ ਹਰ ਜਸ ਸਰਵਾਣਾ ਨਿਰਗੁਣ ਆਪ ਸਰਗਣ ਪੀ ਉਹੀ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਿਤ ਪ੍ਰਭਾ ਆਪਣਾ ਆਪਣੇ ਚਿੰਤਾ ਪੇ ਪਾਏ ਹਰ ਇਨ ਦੂਜਾ ਨਾਹੀ ਕੋਈ ਸਰਵਨਤਰ ਸੋਯੁਤ ਪੋਤਰ ਵਿਆਰੂ ਪ੍ਰੰਗ ਪ੍ਰਕਾਸ਼ ਸਤਿਕ ਸੰਗ ਰਚ ਰਚਨਾ ਆਪਣੀ

ਅਵਰ ਪਾਪ ਸਮੀਤ ਵਿਸਾਰੂ ਚਰਨ ਕਮਲ ਮੈਂ ਉਤਾਰੂ ਵਾਰਨ ਕਰਨ ਸੁਭਰ ਸਮਰੱਥ ਦ੍ਰਿਸ਼ਕਰ ਗਹੋ ਨਾਵਰ ਵੱਥ ਯਤਨ ਸੰਚੋ ਭਗਵੰਤਾ ਸੰਤਨਾ ਕਰ ਨਿਰਮਲਤਾ ਏਕ ਆਸੁਰਕ ਮਨ ਵਾਏ ਸਰਬ ਨਾਨਕ ਮਿਟ ਜਾਏ ਜਿਸ ਤਨ ਕੋ ਚਾਰ ਕੁੰਠ ਉਠਤਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਸਮਾਸੀ ਮੀਤ ਸੋ ਸੁਖ ਸਾਧੂ ਸੰਗ ਪ੍ਰੀਚ ਪ੍ਰੀਤ ਜਿਸ ਸੁਭਾ ਕੁ ਕਰੇ ਭਲੀ ਕਰਨੀ ਸਾਸ ਵਾਪਜ ਹਰ ਕੀਨ ਸਰਨੀ ਅਨੁਕੂਪ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਕਦ ਲਾਏ ਸਰਨ ਦਾਨ ਮੇਰੇ ਨਾਮ ਦਾਨ ਨਾਨਕ ਤੁਰਕ ਪ੍ਰਵਾਨ ਮਨ ਪ੍ਰਬੋਧ ਹਰ ਕੇ ਨਾਏ ਦੈਤ ਸਤਾਵੇ ਤਾਵੇ ਠਾਏ ਤੇ ਵਿਘਨ ਲਾਗੇ ਕੋਈ ਜਾਂ ਕਿਰ ਦਿਵਸ ਜਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਬਹੁ ਬਸੇ ਪੂਰਨ ਬੋ ਆਸ ਭਗਤ ਪਾਇਆ ਤੁਮ ਪ੍ਰਕਾਸ ਤਿਤ ਕਰ ਜਾਏ ਬਸੇ ਅਵਨਾਸੀ ਕਾ ਨਾਨਕਾਟੀ ਜਮ ਫਾਸੀ ਤਤ ਪਜਾਰ ਕਹੇ ਜਨ ਸਾਚਾ ਜਨਮ ਰੇ ਸੁ ਕਾਚੂ ਕਾਚਾ ਵਾਗਮ ਮਿਟੇ ਪ੍ਰਭਸੀ ਵਿਆਪ ਤਿਆਗ ਸਰਨ ਗੁਰਦੀਵ ਯੂ ਰਤਨ ਜਨਮ ਕਾ ਹੋਏ ਉਧਾਰ ਹਰ ਹਸਨ ਪ੍ਰਾਣੀ ਆਧਾਰ ਭਾਵਨਾ ਛੂਟ ਨਹਾਰੇ ਸਿਮਰ ਸਾਸ ਵਿਚ ਵਿਚਾਰੇ ਹਰ ਕੀ ਭਗਤ ਕਰੋ ਮਲ ਲਾਏ ਮਨ ਬਸ਼ਨ ਤਰਨ ਫਲ ਪਾਏ ਸੰਗ ਨਾ ਚਾਲ ਸਥਿਰੇ ਤਨਾ ਤੂੰ ਕਾਬਲ ਪਟਾਵੇ ਮੂਰਖ ਮਰਾ ਸੂਤ ਮਿਤ ਕਟੰਬ ਅਰਵਿਨਤਾ ਇਨ ਤੇ ਕੂ ਤੁਮ ਕਹੂ ਇਨ ਤੇ ਕਹੂ ਤੁਮ ਕਹੁ ਸੁਨਾਥ ਰਾਹ ਰੰਗ ਮਾਇਆ ਵਿਸਤਾਰ ਇਨ ਤੇ ਕਹੂ ਕਮ ਛੁਟਕਾਰ ਅਸਤੀ ਅਸਤੀ ਆਸ ਹਸਤੀ ਰਥ ਆਸਵਾਰੇ ਝੂਠਾ ਡੰਬ ਝੂਠ ਪਾਸਾਰੇ ਜਿੰਦੀ ਹੈ ਤਿਸ ਪੂਜਣਾ ਬਖਾਨਾ

ਚਰਨ ਕਮਲ ਰੱਖ ਮਨਵਾਏ ਜਨਠਨ ਕਿਲਵਕ ਜਾਹਿ ਆਪ ਪ੍ਰਵਣਾਵ ਜਪਾਵ ਸੁਣ ਕੈ ਤਤਕਤ ਪਾਵ ਸਾਰ ਪੁਖ ਸਤ ਹਰ ਕੋ ਨਾਉ ਸਹਿਸ ਬਾਈ ਨਾਨਕ ਗੁਣ ਗਾਓ ਗੁਣ ਗਾਓ ਤੇ ਤੇਰੀ ਤੁਰਸ ਮੈਲ ਗੁਣ ਸਚਾਇ ਹੋਮੇ ਬਿਕ ਫੈਲ ਹੋਹੇ ਅਚਿੰਤ ਬਸੇ ਸੁਖ ਨਾਲ ਸਾਸ ਕਰਾ ਸਰਨਾਮ ਸਮਾਲ ਸੁਰ ਸਿਆਨਮ ਸਗਲੀ ਮਨਾ ਸਾਸ ਪਾਵੇ ਸਚ ਤਨਾ ਹਰ ਪੂੰਜੀ ਸਚ ਕਰੋ ਵਿਹਾਰ ਇਹਾਂ ਸੁਖ ਤਰਕੇ ਜੈਕਾਰ ਸਿਮਰਨ ਤਰੇ ਕੋ ਦੇਖ ਕਉ ਨਾਨਕ ਜਾ ਕੇ ਮਸਤ ਕਲੇਖਾ ਇੱਕੋ ਜਪ ਇੱਕੋ ਸਾ ਲਾਹੇ ਇੱਕ ਸਿਮਰ ਇੱਕੋ ਮਨ ਆਹੇ ਕਿਸੇ ਗੁਣ ਗਾਉ ਅਨੰਤ ਮਨ ਤਨ ਜਾਪ ਇੱਕ ਭਗਵੰਤ ਏਕੋ ਏਕ ਕਰਿਆਪ ਪੂਰਨ ਪੂਰੇ ਪ੍ਰਭਿਆਪ ਅਨੁਸਤਾਰ ਏਕ ਤੇ ਭੈ ਇੱਕ ਰਤ ਪ੍ਰਾਸ਼ਤ ਕਹਿ

ਅਸ਼ਟਪਦੀ ਜਾਚ ਜਾਤੀ ਪ੍ਰਵਧਾਨ ਕਰ ਕਿਰਪਾ ਦੇ ਬੂਹਰ ਨਾਮ ਸਾਜਨਾ ਕੀ ਮੰਗੋ ਤੂਰ ਪਾਰ ਬ੍ਰਹਮ ਸਰਧਾ ਪੂਰਾ ਸਦਸਤਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਮਿਤ ਆਵੋ ਚਰਨ ਕਮਲ ਸੁ ਲਾਗੇ ਪ੍ਰੀਤਾ ਭਗਤ ਕਰੋ ਪ੍ਰਭ ਕਨੀਤ ਨੀਤਾ ਏ ਕੋਟੇ ਕੋ ਆਧਾਰ ਨਾਨਕ ਮਾਂਗੇ ਨਾ ਪ੍ਰਸਾਰ ਪ੍ਰਭ ਕੇ ਦਿਸ਼ਟਮਾਨ ਸਕ ਹੋਏ ਵਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤਪਤਾਨੇ ਪੂਰਨ ਪੁਰਖ ਨੈ ਡਲਾਨੇ ਸੁਪੁਰ ਪਰੇ ਪ੍ਰੇਮ ਰਸ ਰੰਗ ਜੁਪੇ ਚਾਉ ਸਤਿਕ ਸੰਗਾ ਪਰੇ ਸਰਨ ਆੜ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਉਡਾਗ ਬਾਗੀ ਜਪਿਆ ਪ੍ਰਭ ਸੋਏ ਨਾਨਕ ਨਾ ਵਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਮਤ ਲਈ ਜਨ ਕੋ ਪ੍ਰਭੂ ਦਿਆਲ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਰਨ ਜਨ ਭਿਆ ਜਨ ਮਰਨ ਦੁਖ ਪਰਮ ਗਿਆ ਇਸ਼ਪੁਨੀ ਸਰਦਾ ਸਾ ਪੂਰੀ ਰਵ ਰਿਆ ਸਤਸੰਗ ਜੂਰੀ ਜਿਸਕਾ ਸਤਿਨ ਲਿਆ ਮਿਲਾਏ ਨਾਨਕ ਭਗਤੀ ਨਵ ਸਮਾਏ ਸੋ ਕੋ ਬਿਸਰੇ ਜਾ ਘਾਲ ਨਾ ਭਾਨੇ ਸੋ ਕੋ ਬਿਸਰੇ ਜੀ ਕੀਆ ਜਾਂਦਾ ਸੋਕ ਵਿਸਰਜ ਸਭ ਕਿਸਤੀਆ ਸੋਕ ਵਿਸਰਜ ਜੀਵਨ ਜੀਆ ਸੋਕ ਵਿਸਰਜ ਜਗਨ ਮੈਂ ਰਾਖੈ ਗੁਰਪੁਰ ਸਤਿਕ ਬਿਰਲਾ ਲਾਖੈ ਸੋਕ ਵਿਸਰਜ ਬਿਕਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੁਰੇ ਤਤੇ ਬੁਝਾਇਆ ਪਰਮਾ ਨਾਨਕ ਜਨ ਤਿਆਇਆ ਅਨਸਾਰ ਜਨ ਸੰਤ ਕਰੋ ਇਕਿਆਮ ਅੰਤਿਅਗ ਜਪੁਰ ਨਾਮ ਸਿਮਰ ਸਿਮਰ ਸਿਮ ਸੁਖ ਪਾਵ ਅਪ ਜਪੂ ਵਰਨ ਅਪ ਜਪਾਵ ਭਗਤ ਪਾਏ ਤਰੀਏ ਸੰਸਾਰ ਭਗਤ ਤਨੋ ਸਿਸਾਰ ਸੁਖ ਕਲਿਆਣ ਸੁਖ ਨਾਮ ਗੁਰ ਜਾਤ ਪਾਏ ਵਿਸਰਾਮ ਸਗਲ ਦੁਖਾ ਨਾਸ ਨਾਨਕ ਨਾਮ ਜਪੋ ਗੁਣਤਾਸ ਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਨ ਤੀ ਸਿਆਓ ਨੇਤਰ ਵਿਕਤ ਸੁਖ ਹੋਏ ਮਨ ਬਿਕਸੇ ਸਾਧ ਚਰਨ ਤੋਏ ਭਗਤ ਜਨਾ ਕੇ ਮਨ ਤਰ ਰੰਗ ਬਿਰਲਾ ਕੋ ਪਾਵੇ ਸੰਗ ਇੱਕ ਬਸਤੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਮਿਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਸਲ ਸਦਾ ਕਿਰਪਾਲ ਅਨਾਥ ਨਦ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਤਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣੇ ਆਧਾਰ ਜੋ ਜੋ ਜਪੇ ਸੋਏ ਪਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰੁਗਨੀ ਆਰਿ ਨੀਚਿਆ ਜਾਨ ਨਾਨਕ ਤੁਮਰੀ ਸਰਨ ਪੁਰ ਭਗਵਾਨ ਸਰਬੇ ਮੁਕਤ ਮੁਕ ਪਾਏ ਕਰਕੇ ਗੁਣ ਗਾਏ ਆਨਕ ਰਾਜ ਭੁਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਭਜਨ ਕਾਪ ਸੰਗੀਤ ਰਸਨਾ ਜਪਤੀ ਹਰ ਹਨੀਤ ਭਲੀ ਸੁਕਰਨੀ ਸੋ ਪਾਤਨਵੰਤਾ ਹਿਰਦੈ ਪਿਸੈ ਪੂਰਨ ਗੁਰਵੰਤਾ ਸਾਧ ਸੰਗਤ ਪ੍ਰਭ ਦੇਉ ਨਿਵਾਸ ਸਰਬ ਸੁਖ

ਆਪੇ ਹੀ ਫਰਜਾ ਪਸ਼ਟਪਦੀ ਜਾਵੇ ਅਕਾਰ ਕਸ਼ਨ ਦਿਸ਼ ਜਾਵੇ ਕਾਰ ਕਸ਼ਨ ਦਿਸ਼ਟੇਤਾ ਪਾਪੁਣ ਤਪ ਕਹਿਤੇ ਹੂਤਾ ਜਬ ਧਾਰੀ ਆਪਣ ਸੁਨ ਸਮਾਦ ਤੈ ਬੈਰ ਬਰੁਦ ਕਿਸੰ ਕਮਾਤ ਜਾਵ ਇਸਕਾ ਵਰਨ ਚੇ ਨਾ ਜਾਵ ਤੂ ਤਬ ਹਰ ਕਸੋ ਕਹ ਕਿਸ ਵਿਆਪ ਤੂ ਜਬ ਆਪਣ ਆਪ ਪਾਰ ਬ੍ਰਹਮ ਨੂੰ ਤਾਂ ਮੋਹ ਕਾ ਕਸ਼ਵਤ ਪਰਮਾ ਆਪਣ ਖੇਲਾ ਵਰਤੀ ਜਾ ਨਾਨ ਕਰਨੇ ਹਾਰਨ ਦੂਜਾ ਜਬ ਹੋਵਤ ਪ੍ਰਭ ਕੇਵਲ ਤਨੀ ਤਬ ਬੰਧ ਮੁਕਤ ਕਹ ਕਿਸ ਕੋ ਗਨੀ ਜਬ ਏਕੇ ਹਰ ਗਮ ਪਾਰ ਤਬ ਨੁਰਕ ਸੁਰਕ ਕਹ ਕੌਨ ਉਤਾਰ ਜਾਬ ਨਿਰਗੁਣ ਪ੍ਰਭ ਸਹਿ ਸਬਾਏ ਤਬ ਸੇ ਸਖਤ ਕਹੋ ਕਿ ਤਥਾਏ ਜਬ ਆਪੇ ਆਪ ਆਪਣੇ ਜੋ ਤਰੈ ਤਬ ਕਵਨ ਨਡਰ ਕਵਨ ਕਤ ਡਰੈ ਆਪਣ ਲਈ ਤਪ ਕਰਨੇ ਹਾਰ ਨਾਨਕ ਠਾਕੁਰ ਪਾਸ ਅਪਾਰ ਅਵਨਾਸੀ ਸੁਖ ਆਪਣਾ ਸਨ ਤੈ ਜਨਮਣ ਕਹੋ ਕਾ ਅਵਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕੁਛ ਹੋਏ ਜਬ ਅਭੀ ਕਿਤਾ ਗੁਜ ਪ੍ਰਭੇ ਕਾ ਤਬ ਚਿਤ੍ਰ ਕੁਪ ਚਕਿਤ ਪੁਸ਼ਤ ਲੇਖਾ ਤਬ ਨਾਥ ਨਿਰੰਜਨ ਗੁਜ ਕਾ ਦੇ ਤਬ ਕੁਣ ਛੁਟੇ ਗੁਣ ਬੰਧਨ ਬਾਧੇ ਆਪਣ ਆਪ ਆਪੀ ਅਚਰਜਾ ਨਾਨਕ ਆਪਣ ਰੂਪ ਆਪੀ ਉਪਰਜਾ ਜਰ ਨਿਰਮਲ ਪੁਰਖ ਪੁਰਖ ਪਤ ਹੂਤਾ ਤੈ ਬਿਨ ਮੈਲ ਕਹੋ ਕਿਆ ਤੋਤਾ ਜੈ ਨਿਰੰਜਨ ਕਾ ਦਰਬਾਰ ਤੈ ਕੌਣ ਕੁਮਾਨ ਕੌਣ ਅਪਮਾਨ ਜੈ ਸਰੂਪ ਕੇਵਲ ਦੀਸ਼ ਤੈ ਸ਼ਹਿ ਸਤਰ ਲਖਤ ਕੋ ਗੀਸਾ ਜੈ ਜੋਤ ਸਰੂਪੀ ਜੋ ਸੰਗ ਸਮਾਵੈ ਤਹਿ ਕਿਸੇ ਭੂਖ ਕਵਨ ਤੁਰਤਾਵੇ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸੁਭਾ ਆਪਣ ਸੰਗ ਬਣਾਈ ਤਬ ਕੁਮਨ ਬਾਏ ਬਾਪ ਪਿਤ੍ਰ ਸੁਤ ਪਾਈ ਜੈ ਸਰਬ ਕਲਾਪ ਪੇ ਪ੍ਰਵੀਨ ਤੈ ਵੇਦਕ ਦੇਵ ਕਾ ਕਉ ਚੀਨ ਜਬ ਆਪਣੇ ਆਪ ਆਪ ਉਤਾਰੇ ਤੋ ਸਗਨ ਸਗਨ ਕਾ ਵਿਚਾਰੇ ਜਾ ਆਪਣ ਉੱਚ ਆਪਣਾ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੇ ਅਸ਼ੇਰ ਪੇ ਸਮਾਇਆ ਊਹਾ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਹੈ ਤੈਨੂੰ ਤੇ ਗੁਣ ਕਾ ਨਾਹੀ ਪ੍ਰਵੇਸ਼ ਹੈ ਜੈ ਏਕੈ ਏਕ ਭਗਵੰਤਾ ਤਹਿ ਕੌਣ ਚਿਸ ਲਾਗੇ ਤਹਿ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣਾ ਆਪ ਆਪ ਤਿਆਰਾ ਤਹਿ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬਿੰਦ ਉਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੇ ਆਪ ਰੁਚੋ ਪਰਪੰਚ ਕਾ ਤੇ ਗੁਣ ਮੈਂ ਕੀਨੂੰ ਵਿਸਤਾਰ ਪਾਪ ਹੁਣ ਤੇ ਪਈ ਕਹਾਵਤ ਕਉ ਨਰਕ ਕੋ ਸੁਰਗ ਬੰਸ਼ਾਵਤ ਹੈ ਆਲ ਜਾਲ ਮਾਇਆ ਜੰਜਾਲ ਹੋਮੇ ਮੋ ਪਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਕੇ ਲਾਭ ਕਰ ਦੇਖੇ ਸਕੀਲ ਸੰਕੋਚੇ ਤੋ ਨਾਨਕੇ ਕਹਿ ਜੀ ਵਿਗਤ ਭਗਤੇ ਆਪ ਜੇ ਪਸਰੇ ਪ੍ਰਸਾਦ ਪ੍ਰਤਾਪ ਦੁਹ ਪਾਕ ਆਪੇ ਤਨੀ ਉਨਕੀ ਸੁਭਾ ਨੂੰ ਹੋ ਬਣੀ ਆਪੇ ਕਵਤਾ ਕਰੇ ਅਣਦ ਚੋ ਜੋ ਆਪੇ ਰਸ ਪੁਗੰਦਰ ਜੋਗ ਹੈ ਜਿਸ ਪਾਤ ਤਿਸ ਆਪਣ ਨਾਏ ਲਾਵੇ ਜਿਸ ਪਾਤ ਤਿਸ ਖੇਲ ਖਲਾਵੇ ਬੇਸਮਰਥਾ ਅਗਣ ਤੋ ਤੋਲੇ ਜਿਉਂ ਬਲਾਵਤ ਨੰਗ ਦਸ ਪੋਲੇ ਸਲੋਕ ਹੈ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸਟਾ ਰਸ਼ਟਪਤੀ ਆਪ ਕਥਿਆ ਸੁਨੇ ਹਾਰ ਆਪੇ ਕਾਪ ਵਿਸਤਾਰ ਜਾ ਤਿਸ ਪਾਤ ਸਿਸ਼ਟ ਉਪਾਏ ਆਪਣੇ ਪਾਣੇ ਲੈ ਸਮਾਏ ਤੁਮ ਤੇ ਪਿੰਨਾ ਕਿਛ ਹੋਏ ਆਪਣ ਸੁ ਜਗਤ ਪਰੋਏ ਜਾ ਕੋ ਬਾਬ ਜੀ ਆਪ ਜਾਏ ਸੱਚ ਨਾਮ ਸੁ ਜਨ ਪਾਏ ਸੋ ਸੰਦਰਸ਼ ਤਤਕਾ ਬੇਤਾ ਨਾਨਕ ਸਕਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਖ ਕੋਈ ਨਾ ਮਾਰੇ ਸੋ ਮੂੰਹ ਅਜਸ ਮਨੁ ਬਿਸਾਰੇ ਤਿਸ ਤਾਜ ਅਵਰ ਕਾ ਕੋ ਜਾਏ ਸਭ ਸਿਰੇਕ ਨਿਰੰਜਣ ਰਾਏ ਜੀ ਕੀ ਜੁਗ ਜਾਂ ਕੇ ਸਭਾ ਤੰਦਰ ਬਾਜ ਅਨੁਸਾਰ ਗੁਣ ਧਿਆਨ ਬੰਤੀ ਉਪਾਰ ਨੰਗ ਦਸਤਾ ਬਲਹਾਨ ਪੂਰਨ ਪੂਰੇ ਦਿਆਲ ਸਭ ਪ੍ਰਭੁਤ ਕਿਰਪਾਲ ਆਪਣੇ ਕਰਤਵ ਜਾਨੇ ਆਪ ਅੰਤਰ ਜਾ ਮੇਰੂ ਵਿਆਪ ਪ੍ਰਤਿਪਾਲੇ ਜੀਨ ਬਪਾਤ ਜੋ ਜੋ ਰਚਿਓ ਤਿਸੇ ਤਿਹਾਤ ਜਿਸ ਪਾਤ ਸਾਪ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਰ ਨਾਨਕ ਜਾਨਿਆ ਜਨ ਲਾਗਾ ਹਰ ਇੱਕੇ ਨਾਏ ਤਿਸ ਕੀ ਆਸਨਾ ਬਥੀ ਜਾਏ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਏ ਇਸ ਤੋਂ ਪੁਰਾਣੀ ਵਿਚਾਰ ਜਗ ਮਨ ਵਸੇ ਨਿਰੰਕਾਰ ਬੰਧਨ ਤੋਰ ਪੈ ਦਰਬਾਰ ਅੰਦਰ ਪੂਜਾ ਗੁਰ ਕਾ ਪੈਰ ਇਹ ਲੋਕ ਸੁਖੀ ਪਰ ਲੋਕ ਸੁਹੇਰੇ ਨਾਨਕ ਆਤਮ ਬਾਪੇ ਮੇਲੇ ਸਾਸ ਨਿਮਲ ਕਰੋ ਆਨੰਦ ਗੁਣ ਗਾਵ ਪਰ ਪਰਮਾਨੰਦ ਰਾਮ ਨਾਮ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਦਾਰ ਬਚਨ ਹਰ ਕੇ ਗੁਣ ਗਾਓ ਪਰਮ ਤਰਨ ਕਾਇ ਉਸੇ ਆਓ ਆਠ ਪਹਿਰ ਪ੍ਰਭ ਵੇਖੋ ਨੇਰਾ ਮਿਟੇ ਗਿਆਨ ਪੁਣ ਸਿਆ ਦੇਰਾ ਸੁਨਪਤੇ ਸਿਰ ਦੇ ਵਸਾਓ ਮਨੁਸ਼ ਨਾਨਕ ਫਲ ਪਾਵ ਹਾਲਤ ਪਲਤ ਤੋਲੇ ਸਵਾ ਰਾਮ ਰਾਮ ਰਾਮ ਨਾਮ ਮੰਤਰ ਉਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਪਸੇ ਤੁਸੀਂ ਸਾਜ ਵਿਖਿਆ ਮਾਨ ਤਾਂ ਨਾ ਜੋ ਪੁੱਲੇ ਬਿਲਾਏ ਦੁੱਖ ਦਰਦ ਮਨ ਤੇ ਬੋ ਜਾਏ ਸੱਚ ਵਪਾਰ ਕਰ ਵਪਾਰੀ ਦਰਗਨ ਬੇਖਿਫਟ ਮਾਰੀ ਏਕਾ ਟੇਕ ਰਖ ਮਨਵਾਏ ਨਾਨਕ ਬੋਰ ਨਾ ਆਵੇ ਜਾਏ ਤਿਸਤੇ ਦੁਰ ਕਾ ਕੋ ਜਾਏ ਬੁਰੇ ਰੱਖਣ ਹਾਰ ਤੇ ਆਏ
ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਹੈ। ਨਾਮ ਜਪਤ ਮਨੋ ਸੁਖ ਚਿੰ ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਸਿਰ ਉਪਰਠਾਡਾ ਗੁਰ ਸੂਰਾ, ਨਾਨਕ ਤਾਗੇ ਕਾਰਜ ਪੂਰਾ, ਮਤ ਪੂਰੀ ਅਮਰ ਜਾਂ ਕੇ ਦਿਸ਼ਟਾ, ਦਰਸ਼ਨ ਪੇਕ ਤੇ ਉਦਰ ਸਿਸ਼ਟਾ, ਚਰਨ ਕਮਲ ਜਾਂ ਕੇ ਅਨੂਪ, ਸਫਲ ਦੱਸਾਂ ਸੁੰਦਰ ਰੂਪ, ਧਨ ਸੇਵਾ ਸੇਵ ਪ੍ਰਵਾਨ ਤੋਂ ਜਮੀ ਪੁਰਖ ਪ੍ਰਧਾਨ, ਜਿਸਮ ਤਿਨਹਾ।

ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸਪਦੀ ਸੰਤ ਸੰਗੰਤ ਪ੍ਰਭ ਬੀਠਾ ਨਾਮ ਪ੍ਰਭ ਕਲਿਆ ਗਾ ਮੀਠਾ ਸਗਲ ਸੁੰਗਰੀ ਕਿਸਕਟਮਾਇਨ ਕਰੰਗ ਨਾਨੰਦ ਦਿਸ਼ਟਾਇ ਨੌ ਨਿਤ ਅਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਸਰਾਮ ਸੁਨ ਸਮਾਧਨ ਤੈ ਨਾਦ ਕਹਿਣਾ ਜਾਈ ਚਰ ਸੁਪਾਦ ਦਿਨ ਦੇਖਿਆ ਜਿਸਾਬ ਤਕਾਏ ਨੰਗਤ ਜਾਂ ਸੋ ਜੀ ਪਾਏ ਸੋ ਅੰਤ ਸੁਭਾਰ ਅਨੰਤ ਗੜਗੜ ਵਿਆਵਰਿਆ ਪ੍ਰਮੰਤ ਪੂਰਨ ਧਰਨ ਮਾਹੇ ਕਾਸ ਪਿਆ ਸਰ ਲੋਕ ਪੂਰਨ ਪ੍ਰਤਪਾ ਬੰਤਨ ਪ੍ਰਭਤ ਹੈ ਪਾਰ ਵਿਉਂ ਜੈਸੀ ਆ ਗਿਆ ਤੈਸਾ ਕਰਮ ਹੈ ਪਾਵਣ ਪਾਣੀ ਬਸੰਤਨ ਮਾਹੇ ਚਾਰ ਕੁਣ ਤਦ ਸਿਤ ਮਾਹੇ ਤਿਸ ਤੇ ਪੁੰਨੀ ਕੋਠਾ ਗੁਰਪ੍ਰਸਾਦ ਨਾਨਕ ਸੁਖ ਪਾਵ ਵੇਦ ਪ੍ਰਾਣ ਸਮਰਤ ਮੈਂ ਦੇਖ ਸਸੀ ਸੁਰਨ ਕੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਵ ਡੋਲਾਂ ਕਬੂਹ ਡੋਲਿਆ ਸਰਬ ਕਲਾ ਕਰਕੇ ਲੇਖੀ ਮੋਲਾ ਪਾਈਆ ਗੁਣੇ ਮੋਹ ਸਰਬਜੋਤ ਮੈਂ ਜਾਗੀ ਜੋਤ ਹਾਰ ਸੁਮਿਤ ਪੋਤ ਗੁਰਪ੍ਰਸਾਦ ਪ੍ਰਮ ਕਾ ਨਾਨ ਨਾਨਕ ਤਨਮੇ ਪ੍ਰਸਾਦ ਸੰਤਨਾ ਕਾ ਭਿਖ ਸਭ ਬ੍ਰਹਮਾ ਸੰਤਨਾ ਕੇ ਦੇ ਸਭ ਧਰਮ ਹੈ ਸੰਤ ਜਣਾ ਸੁਨੋ ਸੁਭਚਨ ਸਰਵਿਆਪੀ ਰਾਮ ਸੰਗਰਾਚਨ ਜੇ ਚਾਤਾ ਤਸਕਿਆ ਰਹਿਤ ਸਤਿਵਿਰਨ ਸਾਹਿਬ ਸੁਭ ਕਹਿਤ ਜੋ ਜੋ ਇਸ ਕੁਮਾਰ ਨੈ ਕਨਕ ਰਾਮ ਮਹਾ ਪ੍ਰਭ ਜਾਨੇ ਤ੍ਰਿਪਸੀ ਬਾਰ ਪੀ ਨਗਦ ਸੰਦੇਖ ਸਾ ਮੋਈ ਆਪ ਸਤ ਕੇ ਸਭ ਸਤ ਤਿਸ ਭਾਵ ਤੇ ਸਗਲ ਉਤਪਾਤਾ ਤਿਸ ਭਾਵ ਤਕਰ ਵਿਸਤਾਰ ਤਿਸ ਭਾਵ ਤੇ ਕੰਕਾਰ ਅਨਕ ਲਾਲ ਕੀ ਨਾ ਜਾਏ ਜਿਸ ਵਤ ਸਲੇ ਮਲਾਏ ਕਮਨ ਕਮਨ ਕਹੀਏ ਦੂਰ ਆਪੇ ਆਪ ਭਰਪੂਰ ਅੰਤਰ ਕਾ ਆਪ ਬਣਾਏ ਨਾਨਕ ਜਨਾ ਪੁਜਾਏ ਸਾਰ ਪੂਤਾ ਵਰਤਾਰਾ ਸਰਵਨਾ ਪਿਕ ਨਹਾਰਾ ਸਭ ਸਮੱਗਰੀ ਜਾਕਾ ਤਨਾਪਨ ਜਸਾ ਪੀ ਸੁਨਾਵਨ ਜਾਨ ਖੇਲ ਬਨਾਇਆ ਕਰੀ ਕੀ ਨੀ ਮਾਇਆ ਸਭ ਕਿਮਤ ਅਲਪਤੋ ਰਹਿ ਜੋ ਕਿਸ਼ਕਣ ਸੁਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਤਲੇ ਸਮਾਏ ਇਸਤੇ ਸੁਨਾਈ ਬੁਰਾ ਉਰੇ ਕਹੂੰ ਕਿਨੇ ਕਸ਼ ਕਰਾ ਆਪ ਲੱਖ ਪੁੱਤਰ ਨੀ ਕੀ ਆਪੈ ਜਾਣੇ ਆਪ ਨੀ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਤ ਪੁੱਤਰ ਆਪਣ ਸੰਗਰਾਜ ਤਾ ਕੀ ਗਤਮਿਤ ਕੀ ਨਾ ਜਾਏ ਦੂਸਰੀ ਤਾਂ ਸੋਜੀ ਪਾਏ ਤਿਸਕਾ ਕੀ ਸਭ ਪਰਵਾਨ ਗੁਰਪ੍ਰਸਾਦ ਨਾਨਕ ਜਾਨ ਜੋ ਜਾਣੇ ਤਿਸ ਦਾਸ ਹੋਇਆ ਮਲਾਏ ਲੈ ਪ੍ਰਭ ਸੋਏ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰੇ ਦੇ ਭਗਵੰਤ ਧਨ ਧਨ ਧਨ ਜਨੇ ਆਇਆ ਜਿਸ ਪ੍ਰਸਾਦ ਸੋ ਜਗਤ ਰਾਇਆ ਜਨ ਨਵਨ ਕਾ ਇਹ ਸੁਭਾਓ ਜਨ ਕੇ ਸੰਗ ਚਿਤਾਵੇ ਨਾਓ

ਕੈਦਾਰ ਉਤਮ ਸਰੂਪ ਸਾਧਕੇ ਬਚਨ ਅਮਲੀ ਕਲਾਲੇ ਰਤਨ ਸੰਤ ਬਾਤ ਉਤੇ ਆਧਾਰ ਆਪਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੇ ਮਨ ਲਾਗਾ ਹਰ ਅੰਗ ਚੈਜ ਸ਼ਬਦਾਂ ਨਾ ਵਾਜੇ ਸੁਣ ਸੁਣ ਅਨੰਦ ਕਰੀ ਪ੍ਰਕਾਜੇ ਪ੍ਰਗਟੇ ਕਪਾਲ ਮਹਤ ਕੇ ਮਾਤੇ ਨਾਨਕ ਕੁਦਰਤ ਕੇ ਸਾਥੇ ਸਰਨ ਯੁਗ ਸੁਸਰਨੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਿਆ ਬੈਰ ਭੈ ਸਵਰੇ ਨਮ੍ਰਤ ਨਾਮ ਸਾ ਸੰਗ ਲੈਣ ਸੁਪ੍ਰਸੰਨ ਪੈ ਗੁਰਦੇਵ ਪੂਰਨ ਹੋਏ ਸੇਵਕੀ ਸੇਵਾ ਆਲ ਜੰਜਾਲ ਫਕਾਰ ਤੇਰਾ ਤੇ ਰਾਮ ਨਾਮ ਸੁਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਤਾਰੀ ਨਾਨਕ ਵੀ ਖੇਪ ਹਮਾਰੇ।

ਕਰਨ ਸਰਵਿਸ਼ਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਸਭ ਪ੍ਰਗਟ ਸਭ ਲੋਏ ਸਭ ਤੂਚ ਪਾਏ ਸਥਾਨ ਬਣ ਵਿਆ ਵਿੰਡਾਨ ਹਾਰ ਤਨ ਖਾੜ ਚਲੇ ਜਨ ਸੋਏ ਨਾਨਕ ਜਸੇ ਪ੍ਰਾਪਤ ਹੋਏ ਖੇਮ ਸਾਂਤ ਰਿਦਰਾਂ ਟਿੱਦ ਬੁੱਧ ਗਿਆਨ ਸਭ ਤੇ ਸਿੱਧ ਵਿਦਿਆ ਤਪ ਯੋਗ ਪ੍ਰਪਤਿਆਨ ਗਿਆਨ ਸ਼੍ਰੇਸ਼ਟ ਉੱਤਮ ਸਨਾਰ ਚਾਰ ਪਦਾਰਥ ਕੁਲ ਪ੍ਰਗਾਸ ਕੇ ਮਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮ ਦਸੀ ਇੱਕ ਦਿਸ਼ਚੇਤਾ

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਵਲ ਅੱਲਾਹ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੋ ਉਪਜਿਆ, ਕੌਣ ਭਲੇ ਕੋ ਮੰਦੇ। ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸ਼ਾਹਾਂ ਦੇ ਸ਼ਾਹ ਹੋ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇ ਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸੁਣ ਸਜਨੀ ਦੂਤ ਮੂਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨ ਭਈ ਸਹਿਜ ਸਮਾਧ ਸਦਾ ਲਿਵ ਹਰ ਸਿਓ ਜੀਨਾ ਹਰ ਗੁਣ ਗਾਈ ਗੁਰ ਕੈ ਸ਼ਬਦ ਰਤਾ ਬੈਰਾਗੀ ਨਿਜ

ਜਾਂ ਰਹਿਣਾ ਨਹੀਂ ਐ ਕਿ ਜੱਗ ਤਾਂ ਕਾਇਕ ਗਾਰ ਬਹੰਡੀਏ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ ਮੂਰਖੇ

ಮಾಡ್ರು ಮಾಡ್ರು.

single.

ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ।

ਜਨਮ ਜਨਮ ਕੇ ਕਿਲ ਵਿਖ ਦੁਖ ਉਤਰੀ, ਗੁਰਨਾਮ ਦੀ ਊਰੇ ਨਲਾਥਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰੈ ਹਰ ਨਾਮ ਦਰੜਾਇਆ, ਬਿਨ ਨਾਮੈ ਜੀਵਨ ਵਿਰਥਾ ਰਹਾਉ, ਬਿਨ ਗੁਰਮੂੜ ਭਈ ਹੈ ਮਨ।